ਗੁਰੂ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵੜਦੇ ਹੋਏ ਕੀਰਤਨ ਦੇ ਸਤਸਾਹ ਜਸ ਮੁਕਾਬਲੇ ਬਿੰਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੁਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜਨ ਬਸਨਾ ਦੇ ਅਰੁਕਤਾ ਬਖਸਨੀ ਆਸਾ ਮਨਸਾ ਸੰਪਨ ਕਰਨੀ ਯਾਤਰਾ ਸਫਲ ਕਰਨੀ। ਲਾ

ਸ਼ਨੀ ਆਤਮਕ ਸ਼ਾਂਤੀ ਲਈ ਸਵਰਗਵਾਸੀ ਮਾਤਾ ਰਾਜਿੰਦਰ ਕੌਰ ਵੱਲਾ ਪਰਮਜੀਤ ਸਿੰਘ ਜੀ ਸੰਧੂ 1000 ਰੁਪਏ ਆਦਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾ ਵਿੱਚ ਨਿਵਾਸ ਬਖਸ਼ਣਾ।

ਸ਼ੁਕਰਾਨਾ ਸਾਹਿਬ ਤਰਸ ਕੀਤਾ ਆਪ ਨੂੰ ਕੀਰਤਨ ਦੀ ਹਾਜ਼ਰੀ ਪੜ੍ਹਦੀਆਂ ਕੀਰਤਨ ਸਤਿਕਾਰ ਸੰਤਾਂ ਨੂੰ ਸ਼ਬਦ ਭੇਟ ਮਾਇਆ ਆਪ ਨਾਮ ਜਾਣੀ ਜਾਣ ਸਾਸਪੁਰ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰਨ ਕਰਨੀਆਂ ਹਰ ਦਮਦਾਨ ਯਾਤਰਾ ਸਫਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ

ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਖੋਦਾਉ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਾਧ ਸੰਗਤ ਜੀ, ਲੜੀਵਾਰ ਕਥਾ ਦੇ ਨਾਲ ਨਾਲ ਜੋ ਇਹ ਦਿਨ ਸਿੰਘਾਂ ਸਿੰਘਣੀਆਂ ਦੇ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ, ਅਰਥਾਤ ਸਿੱਖ ਕੌਮ ਦੇ ਨਾਲ ਵਾਪਰੇ ਤੀਜੇ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ। ਵੱਡਾ ਘੱਲੂਘਾਰਾ ਕੋਪਰ ਹੀੜੇ ਵਾਲਾ, ਇਸੇ ਪ੍ਰਕਾਰ ਛੋਟਾ ਘੱਲੂਘਾਰਾ ਕਾਨੂੰਵਾਨ ਦੀ ਛੰਭ ਵਾਲਾ ਅਤੇ ਤੀਜਾ ਘੱਲੂਘਾਰਾ ਜੂਨ 1984 ਵਾਲਾ। ਇਹ ਸਿੱਖ ਪੰਥ ਦੇ ਉੱਪਰ 3 ਵਾਰ ਘੱਲੂਘਾਰੇ ਵਾਪਰੇ ਨੇ ਅਤੇ ਤੀਜੇ ਘੱਲੂਘਾਰੇ ਦੇ ਦਿਨ ਚੱਲਦੇ ਹੋਣ ਕਰਕੇ ਅਤੇ ਇਸ ਪਾਵਨ ਇਤਿਹਾਸ ਦੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੂਰ ਬੀਰ ਬਹਾਦਰ ਯੋਧਿਆਂ ਨੇ ਆਪਣੇ ਸੀਸ ਧਰਮ ਤੋਂ ਕੁਰਬਾਨ ਕਰਕੇ ਇਤਿਹਾਸ ਸਿਰਜਿਆ ਅਤੇ ਇਸ ਇਤਿਹਾਸ ਦੀ ਗਾਥਾ ਵੀ ਨਾਲ ਨਾਲ ਸਰਵਣ ਕਰਦੇ ਆ ਰਹੇ ਹਾਂ। ਸਾਧ ਸੰਗਤ ਜੀ, ਕੱਲ੍ਹ ਤੱਕ 3 ਜੂਨ ਤੱਕ ਜਿਵੇਂ ਸਤਿਗੁਰੂ ਜੀ ਦੇ ਸਿੰਘਾਂ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਫੌਜ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੀ ਅਗਵਾਈ ਦੇ ਹੇਠ ਜਨਰਲ ਸ਼ੁਬੇਗ ਸਿੰਘ ਦੀ ਯੁੱਧ ਨੀਤੀ, ਜੋ ਗੁਰੀਲਾ ਯੁੱਧ ਦੇ ਮਾਹਿਰ ਸਨ, ਤਿਹਨਾਂ ਦੀ ਯੁੱਧ ਨੀਤੀ ਦੇ ਤਾਹਿਰ ਤਹਿਤ ਬਾਬਾ ਠਾਰਾ ਸਿੰਘ ਜੀ ਵਰਗੇ ਸੂਰਮੇ, ਇਸੇ ਪ੍ਰਕਾਰ ਭਾਈ ਅਮਰੀਕ ਸਿੰਘ ਜੀ ਵਰਗੇ ਮਹਾਨ ਸੂਰਬੀਰ ਯੋਧੇ, ਧਰਮੀ ਮਰ ਜੀਵੜੇ ਕਾਰ ਸੇਵਾ ਵਾਲੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਸਾਧ ਸੰਗਤ ਜੀ, ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੰਦਰ ਘੇਰਾ ਪਾਇਆ ਹੋਇਆ ਭਾਰਤੀ ਫੌਜ ਨੇ, ਜਿਨ੍ਹਾਂ ਦੇ ਵਿੱਚ ਪੁਲਿਸ ਤੋਂ ਉਪਰੰਤ CRPF, BSF ਅਤੇ ਉਪਰੰਤ ਭਾਰਤੀ ਵੱਡੀ ਭਾਰੀ ਫੌਜ ਨੇ ਆ ਕੇ ਘੇਰਾ ਪਾਇਆ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਨੇ, ਉਹਨਾਂ ਦੇ ਮੁਕਾਬਲੇ ਮੁੱਠੀ ਭਰ ਸਿੰਘ ਗਿਣਤੀ ਦੇ ਵਿੱਚ ਬੜੇ ਥੋੜ੍ਹੇ ਨੇ। ਪਰ 1 ਜੂਨ ਦਾ ਦਿਨ ਲੰਘ ਗਿਆ, 2 ਜੂਨ ਦਾ ਦਿਨ ਲੰਘ ਗਿਆ, 3 ਜੂਨ ਦਾ ਦਿਨ ਵੀ ਸਾਰਾ ਦਿਨ ਲੜਾਈ ਕਰਦਿਆਂ ਲੰਘ ਗਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੇ ਭਾਰਤੀ ਫੌਜ, ਇਸੇ ਪ੍ਰਕਾਰ ਭਾਰਤੀ ਸਰਕਾਰ ਦੇ ਗੋਡੇ ਲਵਾ ਦਿੱਤੇ, ਜੋ ਉਹ ਚਾਹੁੰਦੇ ਸਨ ਕਿ 2 ਘੰਟਿਆਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਖਵਾਲਿਆਂ ਨੂੰ ਸ਼ਹੀਦ ਕਰ ਲਵਾਂਗੇ ਜਾਂ ਗ੍ਰਿਫਤਾਰ ਕਰ ਲਵਾਂਗੇ, ਮੋਰਚਾ ਜਿੱਤ ਲਵਾਂਗੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਯੋਧਿਆਂ ਨੇ ਐਸੀ ਸੂਰਬੀਰਤਾ ਦੇ ਨਾਲ ਇਹ ਧਰਮ ਦਾ ਯੁੱਧ ਲੜਿਆ ਹੈ। ਭਾਵੇਂ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਚੜ ਕੇ ਆਏ ਨੇ, ਪਰ ਉਹਨਾਂ ਦੇ ਹੌਸਲੇ ਪਸਤ ਹੋ ਗਏ। ਅੰਦਰ ਆਈਆਂ ਤੁਰ ਕੇ ਫੌਜਾਂ ਆਈਆਂ ਮਾਰੀਆਂ ਗਈਆਂ, ਰੀਂਗਦੀਆਂ ਹੋਈਆਂ ਅਰਕਾਂ ਭਰ ਰਿੜ ਕੇ ਆਈਆਂ ਮਾਰੀਆਂ ਗਈਆਂ, ਹੈਲੀਕਾਪਟਰਾਂ ਦੇ ਰਾਹੀਂ ਇਮਾਰਤਾਂ ਦੀਆਂ ਛੱਤਾਂ 'ਤੇ ਫੌਜਾਂ ਉਤਾਰੀਆਂ ਗਈਆਂ, ਮਾਰੀਆਂ ਗਈਆਂ। ਹੁਣ ਹੌਸਲੇ ਟੁੱਟਦੇ ਨੇ, ਕੀਤਾ ਕੀ ਜਾਵੇ। ਸਾਧ ਸੰਗਤ ਜੀ, ਫਿਰ ਇਸ ਸਮੇਂ ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਅੰਦਰ ਉਤਾਰੀਆਂ ਨੇ। ਪ੍ਰਯੋਜਨ ਕੀ ਹੈ? ਉਹ ਜਿਹੜੀਆਂ ਗੱਡੀਆਂ ਨੇ ਨਾ, 27 ਇੰਚ ਮੋਟੀ ਲੋਹੇ ਦੀ ਚਾਦਰ, ਲੋਹੇ ਦੀ ਪਰਤ ਉਹਨਾਂ ਗੱਡੀਆਂ ਦੇ ਉੱਪਰ ਚੜ੍ਹਾਈ ਗਈ ਹੈ। 27 ਇੰਚ ਤੋਂ ਭਾਵ ਹੈ 2.25 ਫੁੱਟ ਮੋਟੀ ਲੋਹੇ ਦੀ ਚਾਦਰ ਉਹਦੇ ਉੱਪਰ ਲਾਈ ਗਈ ਹੈ, ਜਿਸ ਦੇ ਉੱਪਰ ਨਾ ਕੋਈ ਗੋਲੀ ਅਸਰ ਕਰੇ, ਨਾ ਕੋਈ ਇਸ ਪ੍ਰਕਾਰ ਦਾ ਕੋਈ ਹੋਰ ਹਮਲਾ ਅਸਰ ਕਰੇ, ਨਾ ਕੋਈ ਬੰਬ ਅਸਰ ਕਰੇ। ਐਸੀਆਂ

ਤਖਤ ਸਾਹਿਬ ਜੀ ਦੇ ਵੱਲੋਂ ਰਾਕਟ ਲਾਂਚਰ ਆਇਆ। ਜਿਸ ਵੇਲੇ ਜਿਹੜਾ ਇਸ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਸੀ ਉਸਦੀ ਸੀਟ ਤੋਂ ਥੋੜ੍ਹਾ ਜਿਹਾ ਥੱਲੇ ਵੱਜਾ ਨਾ, ਇਹ ਜਿਹੜੀ ਗੱਡੀ ਸੀ ਹਵਾ ਦੇ ਵਿੱਚ ਉੱਡ ਗਈ। ਇਸ ਪ੍ਰਕਾਰ ਚਾਰ ਗੱਡੀਆਂ ਸਤਿਗੁਰੂ ਜੀ ਦੇ ਯੋਧਿਆਂ ਨੇ ਮਾਰ ਕਰਕੇ ਉਡਾ ਦਿੱਤੀਆਂ ਨੇ। ਜਿਹੜੀਆਂ ਦੋ ਗੱਡੀਆਂ ਬਚੀਆਂ ਨੇ, ਸਿੰਘਾਂ ਨੇ ਆਪਣੇ ਸਰੀਰਾਂ ਦੇ ਨਾਲ RDX ਬੰਨ ਕੇ ਉਹਨਾਂ ਦੇ ਉੱਪਰ ਛਾਲਾਂ ਮਾਰੀਆਂ। ਭਾਵੇਂ ਉਹ ਗੱਡੀਆਂ ਬੁਰੀ ਤਰ੍ਹਾਂ ਤਬਾਹ ਤੇ ਨਾ ਹੋਈਆਂ, ਪਰ ਚੱਲਣ ਤੋਂ ਅਸਮਰੱਥ ਹੋ ਗਈਆਂ, ਅੱਗੇ ਚੱਲਣ ਯੋਗੀਆਂ ਨਾ ਰਹੀਆਂ। ਅਤੇ RDX ਦੇ ਧਮਾਕਿਆਂ ਦੇ ਨਾਲ ਗੱਡੀਆਂ ਦੇ ਅੰਦਰ ਵੀ ਇੰਨੀ ਜ਼ਿਆਦਾ ਗਰਮਾਇਸ਼, ਇੰਨਾ ਤਾਪਮਾਨ ਵੱਧ ਗਿਆ, ਜਿਹੜਾ ਅੰਦਰ ਗੋਲੀ ਬਾਰੂਦ, ਹੈਂਡ ਗਰਨੇਡ ਇਤਿਆਦਿਕ ਰੱਖੇ ਸਨ ਉਹ ਫਟ ਗਏ। ਉਹਨਾਂ ਗੱਡੀਆਂ ਦੇ ਅੰਦਰ ਭਾਰਤੀ ਫੌਜ ਦੇ ਜਿਹੜੇ ਜਵਾਨ ਸਨ ਨਾ, ਉਹ ਆਪਣੇ ਹੀ ਬਾਰੂਦ ਦੇ ਧਮਾਕਿਆਂ ਦੇ ਨਾਲ ਗੱਡੀਆਂ ਦੇ ਅੰਦਰ ਮਾਰੇ ਗਏ। ਇਸ ਪ੍ਰਕਾਰ ਜੋ ਇਹ ਬਣੀਆਂ ਹੋਈਆਂ ਗੱਡੀਆਂ ਅੰਦਰ ਭੇਜ ਕੇ ਸੂਰਮਿਆਂ ਨੂੰ ਅਤੇ ਸੂਰਮਿਆਂ ਦੇ ਮੋਰਚਿਆਂ ਨੂੰ ਜਿੱਤ ਲੈਣ ਦੀ ਫੌਜ ਦੀ ਤਜਵੀਜ਼ ਸੀ ਨਾ, ਉਹ ਵੀ ਮਨ ਦੇ ਵਿੱਚ ਹੀ ਰਹਿ ਗਈ। ਮਨ ਕੀ ਮਨ ਹੀ ਮਾਂ ਹੀ ਰਹੀ, ਐਸੀ ਹਾਲਤ ਹੀ ਇਹਨਾਂ ਦੀ ਹੋਈ ਹੈ। ਇਹਨਾਂ ਨੇ ਫਿਰ ਵਿਚਾਰ ਕੀਤੀ, ਇਹ ਸਤਿਗੁਰੂ ਜੀ ਦੇ ਘਰ ਦੇ ਰਖਵਾਲੇ ਅਕਾਲ ਪੁਰਖ ਜੀ ਦੀ ਫੌਜ ਦੇ ਇਹ ਸੰਤ ਸਿਪਾਹੀ ਸੂਰਮੇ, ਇਹ ਹੱਠ ਵਾਲੇ, ਇਹ ਜੱਤ ਵਾਲੇ, ਇਹ ਤਪ ਵਾਲੇ, ਇਹ ਸੱਤ ਵਾਲੇ ਜਿੱਤੇ ਨਹੀਂ ਜਾਂਦੇ। ਇਹ ਅਣਖਾਂ ਦੀ ਗੈਰਤ, ਇਸੇ ਪ੍ਰਕਾਰ ਅਣਖ ਅਤੇ ਗੈਰਤ ਦੇ ਪੁਤਲੇ ਇਹ ਸੂਰਮੇ ਜਿੱਤੇ ਨਹੀਂ ਜਾਂਦੇ। ਹੁਣ ਕੀਤਾ ਕੀ ਜਾਵੇ? ਵਿਚਾਰ ਬਣਾਇਆ ਗਿਆ ਜੀ ਇਹਨਾਂ ਨਾਲ ਸਮਝੌਤਾ ਕੀਤਾ ਜਾਵੇ। ਸਮਝੌਤਾ ਕਿਵੇਂ ਕੀਤਾ ਜਾਵੇ? ਜਿਹੜੇ ਕਿ ਅੰਮ੍ਰਿਤਧਾਰੀ ਸਾਬਤ ਸੂਰਤ ਫੌਜ ਦੇ ਸਿਪਾਹੀ ਨੇ ਨਾ, ਉਹਨਾਂ ਦੇ ਵਿੱਚੋਂ 100 ਬੰਦੇ ਅੰਦਰ ਭੇਜੇ ਜਾਣ, ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਸਮਝੌਤੇ ਦੀ ਬਾਤ ਕਰਨ। ਜਦੋਂ ਇਹਨਾਂ ਨੇ ਫੌਜ ਨੇ ਅਨਾਊਂਸਮੈਂਟ ਕੀਤੀ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅੰਦਰ ਆਉਣ ਦੀ ਪਰਮਿਸ਼ਨ ਦਿੱਤੀ ਹੈ ਕਿ ਜੇ ਕਿਸੇ ਪ੍ਰਕਾਰ ਧਰਮ ਨੂੰ ਹਾਨੀ ਨਾ ਪਹੁੰਚਾ ਕੇ ਤੁਸੀਂ ਸਾਰੀਆਂ ਧਰਮ ਯੁੱਧ ਦੀਆਂ ਮੰਗਾਂ ਨੂੰ ਮੰਨ ਕੇ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਜੀ ਆਇਆ। ਪਰ ਸਾਧ ਸੰਗਤ ਜੀ, ਫੌਜ ਇੰਨੀ ਡਰ ਗਈ ਕਿ ਫੌਜ ਦੇ ਸਿਪਾਹੀ ਅੰਦਰ ਜਾਣ ਲਈ ਤਿਆਰ ਨਾ ਹੋਏ। ਉਹਨਾਂ ਨੇ ਮਨਾ ਕਰ ਦਿੱਤਾ, ਅਸੀਂ ਅੰਦਰ ਨਹੀਂ ਜਾਣਾ, ਜਿਹੜਾ ਵੀ ਅੰਦਰ ਜਾਂਦਾ ਮੁੜ ਕੇ ਆਉਂਦਾ ਨਹੀਂ। ਫਿਰ ਜਿਹੜੇ ਪੁਲਿਸ ਦੇ ਮੁਖਬਰ ਸਨ ਨਾ ਸਾਬਤ ਸੂਰਤ, ਉਹਨਾਂ 'ਚੋਂ 100 ਬੰਦੇ ਚੁਣੇ ਗਏ, ਉਹਨਾਂ ਨੂੰ ਗੁਰਸਿੱਖੀ ਪਹਿਰਾਵੇ ਪਹਿਨਾ ਕਰਕੇ ਅੰਦਰ ਭੇਜਿਆ ਗਿਆ। ਉਹਨਾਂ ਦਾ ਮੁੱਖ ਨਿਸ਼ਾਨਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਗੱਲਾਂ ਵਿੱਚ ਲਿਆ ਕੇ ਭਰਮਾ ਕੇ ਉਹਨਾਂ ਨਾਲ ਸੰਧੀ ਕੀਤੀ ਜਾਵੇ। ਜਿਹੜੇ ਸੰਤਾਂ ਦੇ ਸਾਥੀ ਨੇ ਨਾ, ਉਹਨਾਂ ਨੂੰ ਲੋਭ ਦੇ ਕੇ, ਲਾਲਚ ਦੇ ਕੇ ਸੰਤਾਂ ਦੇ ਨਾਲੋਂ ਅਲੱਗ ਕਰ ਲਿਆ ਜਾਵੇ। ਜੇ ਉਹ ਸਾਥੀ ਅਲੱਗ ਹੋ ਜਾਣ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਇਕੱਲੇ ਰਹਿ ਜਾਣਗੇ। ਪਰ ਸਾਧ ਸੰਗਤ ਜੀ, ਜਿਸ ਵੇਲੇ ਇਹ 100 ਮੁਖਬਰ ਪੁਲਿਸ ਦੇ ਸੰਤਾਂ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਨਾ, ਜਾ ਕੇ ਸਮਝੌਤਾ ਕਰਨ ਦੀਆਂ ਗੱਲਾਂ ਕੀਤੀਆਂ ਅਤੇ ਸੰਤਾਂ ਨੇ ਇਹਨਾਂ ਨੂੰ ਲਾਹਨਤਾਂ ਪਾਈਆਂ। ਪੰਜਾਬ ਦੀ ਧਰਤੀ 'ਤੇ ਵਸਣ ਵਾਲੇ ਹੋ, ਜਿਹੜਾ ਪੰਜਾਬ ਸਤਿਗੁਰਾਂ ਦੇ ਨਾਮ 'ਤੇ ਵੱਸਦਾ, ਪੰਜਾਬ ਦੀ ਉਪਜ ਖਾਣ ਵਾਲੇ ਹੋ, ਅਤੇ ਗੁਰੂ ਘਰ ਦੇ ਨਾਲ ਗੱਦਾਰੀਆਂ ਕਰਕੇ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਛੱਡ ਕੇ, ਕਿਸਾਨੀ ਮੋਰਚੇ ਦੀਆਂ ਮੰਗਾਂ ਛੱਡ ਕੇ, ਪੰਜਾਬੀ ਸੂਬੇ ਦੀਆਂ ਮੰਗਾਂ ਛੱਡ ਕੇ ਸਰਕਾਰ ਦੇ ਨਾਲ ਸਮਝੌਤਾ ਕਰਦੀਆਂ ਤਜਵੀਜ਼ਾਂ ਲੈ ਕੇ ਆਏ ਹੋ। ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇਹਨਾਂ ਨੂੰ ਲਾਹਨਤਾਂ ਪਾ ਕੇ ਮੋੜਿਆ। ਅੱਗੇ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ, ਉਹਨਾਂ ਨੇ ਵੇਖਿਆ ਜੇ ਗੱਦਾਰ ਆਏ ਨੇ, ਚੱਲ ਕੇ ਆਏ ਨੇ, ਇਹਨਾਂ ਨੂੰ ਮਾਰਦੇ ਤੇ ਨਹੀਂ, ਪਰ ਇਹ ਜਿਸ ਤਰੀਕੇ ਦੇ ਨਾਲ ਸਿੰਘਾਂ ਨੂੰ ਸੰਤਾਂ ਦੇ ਨਾਲੋਂ ਤੇ ਮੋਰਚੇ ਦੇ ਨਾਲੋਂ ਤੋੜਨ ਵਾਸਤੇ ਆਏ ਨੇ, ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਜਿਹੜੇ ਸਾਧ ਸੰਗਤ ਜੀ ਫਿਰ ਜਨਰੇਟਰਾਂ ਦੇ ਅੰਦਰ ਮੋਬਿਲ ਆਇਲ ਕਾਲਾ ਹੋਇਆ ਹੁੰਦਾ ਨਾ, ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਹਥਿਆਰ ਸਿੱਧੇ ਕਰ ਦਿੱਤੇ ਕਿ ਜੇਕਰ ਬਚਣਾ ਚਾਹੁੰਦੇ ਹੋ ਤਾਂ ਕਾਲਾ ਤੇਲ ਇਹਨਾਂ 'ਚੋਂ ਕੱਢੋ। ਜਨਰੇਟਰਾਂ 'ਚੋਂ ਤੇਲ ਕੱਢਿਆ ਗਿਆ, ਉਹਨਾਂ ਨੂੰ ਆਖਿਆ ਆਪਣੇ ਮੂੰਹ 'ਤੇ, ਸਾਰੇ ਸਰੀਰ 'ਤੇ ਆਪੇ ਹੀ ਕਾਲਾ ਤੇਲ ਮਲ ਲਓ, ਤੁਸੀਂ ਐਸਾ ਕੁਕਰਮ ਕਰਨ ਵਾਸਤੇ ਆਏ ਹੋ, ਤੁਹਾਡੇ ਮੂੰਹ ਕਾਲੇ ਹੀ ਕਰਨੇ ਬਣਦੇ ਨੇ। ਉਹ 100 ਮੁਖਬਰ ਫਿਰ ਕਾਲੇ ਤੇਲ ਦੇ ਨਾਲ ਆਪਣੇ ਮੂੰਹ 'ਤੇ ਆਪਣਾ ਸਰੀਰ ਆਪ ਕਾਲਾ ਕਰਦੇ ਨੇ, ਅਤੇ ਜਿਸ ਵੇਲੇ ਬਾਹਰ ਜਾਂਦੇ ਨੇ ਨਾ, ਅਤੇ ਸਾਧ ਸੰਗਤ ਜੀ, ਫਿਰ ਭਾਰਤੀ ਫੌਜ ਜਿਨ੍ਹਾਂ ਦੇ ਵਿੱਚ ਸੋਗ ਛਾਇਆ ਹੋਇਆ ਸੀ, ਉਹਨਾਂ ਦਾ ਵੀ ਇਹਨਾਂ ਦੀਆਂ ਇਸ ਪ੍ਰਕਾਰ ਦੀਆਂ ਕਾਲੇ ਮੂੰਹ ਵਾਲੀਆਂ ਸੂਰਤਾਂ ਦੇਖ ਕੇ ਹਾਸਾ ਨਾ ਰੁਕਿਆ। ਫਿਰ ਇਹਨਾਂ ਨੂੰ ਗੱਡੀਆਂ 'ਤੇ ਚੜਾ ਕਰਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਇਸੇ ਪ੍ਰਕਾਰ ਇਹ ਵੀ ਇਹਨਾਂ ਦਾ ਜਿਹੜਾ ਸਮਝੌਤਾ ਕਰਨੇ ਦਾ ਖੋਟਾ ਮਨਸੂਬਾ ਸੀ, ਧਰਮ ਯੁੱਧ ਦੀ ਮੋਰਚੇ ਦੀਆਂ ਮੰਗਾਂ ਛੁਡਾ ਕੇ ਸਮਝੌਤਾ ਕਰਨਾ, ਇਹ ਵੀ ਨਾਕਾਮ ਹੋ ਗਿਆ। ਫਿਰ ਸਾਧ ਸੰਗਤ ਜੀ ਇਹਨਾਂ ਨੇ ਵਿਚਾਰਿਆ ਕੋਈ ਸਿੱਖ ਵੱਡਾ ਲੀਡਰ ਵਿੱਚ ਪਾਇਆ ਜਾਵੇ। ਫਿਰ ਸਰਦਾਰ ਗੁਰਚਰਨ ਸਿੰਘ ਟੌੜਾ, ਜਿਹੜਾ ਅੰਦਰ ਹੀ ਕਮਰਿਆਂ ਵਿੱਚ ਲੁਕ ਕੇ ਬੈਠਾ ਸੀ, ਉਸ ਨੂੰ ਭੇਜਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸੰਤਾਂ ਨੂੰ ਸਮਝੌਤੇ ਵਾਸਤੇ ਮਨਾਓ, ਅਤੇ ਜਿੰਨਾ ਸਮਾਂ ਤੁਸੀਂ ਜਾਓਗੇ ਅਤੇ ਵਾਪਸ ਆਓਗੇ, ਕੋਈ ਆਰਮੀ ਦਾ ਬੰਦਾ ਗੋਲੀ ਨਹੀਂ ਚਲਾਵੇਗਾ। ਫਿਰ ਸਾਧ ਸੰਗਤ ਜੀ, ਸਰਦਾਰ ਗੁਰਚਰਨ ਸਿੰਘ ਜੀ ਟੌੜਾ ਪੁੱਜੇ ਨੇ ਸ੍ਰੀ ਅਕਾਲ

ਤਖਤ ਸਾਹਿਬ ਜਾ ਕੇ ਸੰਤਾਂ ਨੂੰ ਕਹਿਣ ਲੱਗੇ, ਮਹਾਂਪੁਰਖ ਬਾਹਰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਹੈ, ਵੱਡੀਆਂ ਮਸ਼ੀਨ ਗੰਨਾਂ ਨੇ, ਵਿਜੰਤਾ ਟੈਂਕ ਨੇ, ਵੱਡੇ ਭਾਰੀ ਤੋਪਖਾਨੇ ਨੇ, ਜਿਸ ਪ੍ਰਕਾਰ ਦੇ ਆਧੁਨਿਕ ਹਥਿਆਰ ਇਹਨਾਂ ਦੇ ਕੋਲ ਨੇ, ਵੱਡੇ ਹੈਲੀਕਾਪਟਰਾਂ ਦੇ ਨਾਲ ਹਮਲਾ ਕਰਨ ਵਾਲੇ ਨੇ, ਉਸ ਹਮਲੇ ਦਾ ਮੁਕਾਬਲਾ ਤੁਹਾਡੇ ਤੋਂ ਕੀਤਾ ਨਹੀਂ ਜਾ ਸਕਦਾ, ਤੁਸੀਂ ਆਤਮ ਸਮਰਪਣ ਕਰਦੇ ਹੋ ਜਾਂ ਫਿਰ ਸਮਝੌਤਾ ਇਹਨਾਂ ਦੇ ਨਾਲ ਕਰਦੇ ਹੋ। ਸੰਤਾਂ ਨੇ ਲਾਂਤਾਂ ਪਾਈਆਂ, ਕਦੇ ਦੀਵਾਨ ਸਾਹਿਬ ਮੰਜੀ ਹਾਲ ਦੀਵਾਨ ਸਾਹਿਬ ਵਿਖੇ ਤੁਸਾਂ ਨੇ ਸੋਹਾਂ ਖਾਧੀਆਂ ਸਨ, ਜੇ ਭਾਰਤੀ ਫੌਜ ਜਾਂ ਭਾਰਤ ਸਰਕਾਰ ਹਮਲਾ ਕਰਕੇ ਆਵੇਗੀ ਉਹਨਾਂ ਨੂੰ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ, ਰਖਵਾਲੇ ਬਣ ਕੇ ਗੁਰੂ ਘਰ ਦੀ ਰਖਵਾਲੀ ਕਰਾਂਗੇ। ਅੱਜ ਰਖਵਾਲਿਆਂ ਦੀਆਂ ਸ਼ਹੀਦ ਹੋਈਆਂ ਪਵਿੱਤਰ ਦੇਹਾਂ ਦੇ ਉੱਪਰੋਂ ਦੀ ਲੰਘ ਕੇ ਸਮਝੌਤੇ 'ਤੇ ਆਤਮ ਸਮਰਪਣ ਕਰਨੇ ਦੀ ਗੱਲ ਕਰਨੇ ਆਏ ਹੋ, ਮਹਾਂਪੁਰਖਾਂ ਨੇ ਮੋੜ ਦਿੱਤਾ। ਜਦੋਂ ਤੱਕ ਇਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਸੰਤ ਸਮਝੌਤੇ ਵਾਸਤੇ ਤਿਆਰ ਨਹੀਂ, ਉਦੋਂ ਤੱਕ ਫੌਜ ਨੇ ਕੋਈ ਕਾਰਵਾਈ ਨਹੀਂ ਕੀਤੀ, ਗੋਲੀ ਨਹੀਂ ਚਲਾਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਅਗਲੀ ਰਣਨੀਤੀ ਉਲੀਕੀ ਗਈ, ਕੀ ਕੀਤਾ ਜਾਵੇ? ਫੌਜ ਅੰਦਰ ਜਾਂਦੀ ਹੈ, ਮੁੜਦੀ ਨਹੀਂ, ਕਮਾਂਡੋਜ਼ ਅੰਦਰ ਜਾਂਦੇ ਨੇ, ਮੁੜਦੇ ਨਹੀਂ, ਹੈਲੀਕਾਪਟਰਾਂ ਦੇ ਨਾਲ ਇਮਾਰਤਾਂ ਦੀਆਂ ਛੱਤਾਂ ਦੇ ਉੱਪਰ ਫੌਜ ਉਤਾਰੀ ਜਾਂਦੀ ਹੈ, ਵਾਪਸ ਮੁੜਦੀ ਨਹੀਂ। ਇੱਥੇ ਨਾ ਬੁਲੇਟ ਪਰੂਫ ਜੈਕਟਾਂ ਵਾਲੇ ਬਚਦੇ ਨੇ, ਨਾ ਕਾਲੀਆਂ ਵਰਦੀਆਂ ਵਾਲੇ ਬਚਦੇ ਨੇ, ਨਾ ਸਿਰ ਦੇ ਉੱਪਰ ਲੋਹੇ ਦੇ ਟੋਪ ਬੁਲੇਟ ਪਰੂਫ ਜੈਕਟਾਂ ਦੇ ਸਮੇਤ ਪਾਏ ਜਾਣ ਵਾਲੇ ਜਾਂਦੇ ਨੇ, ਉਹ ਬਚਦੇ ਨੇ, ਹੁਣ ਕੀਤਾ ਕੀ ਜਾਵੇ? ਸਾਧ ਸੰਗਤ ਜੀ, ਇਸੇ ਪ੍ਰਕਾਰ ਇਸ ਸਮੇਂ ਫੌਜ ਦੇ ਬਣਾਏ ਹੋਏ ਮੁਖੀ ਜੋ ਕਿ AK ਵੈਦਿਆ, ਅਰੁਣ ਕੁਮਾਰ ਵੈਦਿਆ ਸੀ, ਕ੍ਰਿਸ਼ਨਾ ਸਵਾਮੀ ਸੁੰਦਰ ਜੀ ਸੀ, ਦਿੱਲੀ ਪੁੱਜੇ ਨੇ, ਇੰਦਰਾ ਗਾਂਧੀ ਦੇ ਨਾਲ ਲਗਾਤਾਰ 5 ਘੰਟਿਆਂ ਦੀ ਮੀਟਿੰਗ ਕੀਤੀ ਹੈ। ਕਈ ਪ੍ਰਕਾਰ ਦੀਆਂ ਰਣਨੀਤੀਆਂ ਬਣਾਈਆਂ ਗਈਆਂ, ਕਈ ਪ੍ਰਕਾਰ ਦੀਆਂ ਵਿਚਾਰੀਆਂ ਗਈਆਂ, ਕਈ ਪ੍ਰਕਾਰ ਦੀਆਂ ਰਣਨੀਤੀਆਂ ਬਦਲੀਆਂ ਗਈਆਂ। ਇਸ ਮੀਟਿੰਗ ਦੇ ਅੰਦਰ ਰਾਜੀਵ ਗਾਂਧੀ ਵੀ ਸ਼ਾਮਲ ਹੈ, ਅਤੇ ਇਸ ਸਮੇਂ ਦੀ ਪ੍ਰਧਾਨ ਮੰਤਰੀ ਦੇਸ਼ ਦੀ ਇੰਦਰਾ ਗਾਂਧੀ ਸ਼ਾਮਲ ਹੈ। ਅਤੇ ਇੰਦਰਾ ਗਾਂਧੀ ਨੇ ਆਖਿਆ, ਸਾਰਿਆਂ ਦੇਸ਼ਾਂ ਦੇ ਵਿੱਚੋਂ ਮੈਨੂੰ ਫੋਨ ਆ ਰਹੇ ਨੇ ਅਤੇ ਮੈਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਜਿਹੜਾ ਇਸ ਸਮੇਂ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਮੈਰੀਕਾ ਦੇ ਸਨ ਨਾ, ਉਹਨਾਂ ਨੇ ਫੋਨ ਕਰਕੇ ਆਖਿਆ, ਤੁਹਾਡੀ ਫੌਜ ਨੂੰ ਲੜਨਾ ਨਹੀਂ ਆਉਂਦਾ, ਆਪਣੀ ਫੌਜ ਦੇ ਸਿਖਲਾਈ ਕੈਂਪਾਂ ਦੇ ਵਿੱਚ ਸਾਡੇ ਆਫਿਸਰਾਂ ਨੂੰ ਰੱਖ ਲਓ, ਇਹ ਤੁਹਾਨੂੰ ਲੜਨਾ ਸਿਖਾਉਣਗੇ, ਮਜ਼ਾਕ ਉਡਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਫਰਾਂਸ ਅਤੇ ਰੂਸ ਦੇ ਜਿਹੜੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਭਾਰਤੀ ਫੌਜ ਅਤੇ ਭਾਰਤੀ ਸਰਕਾਰ ਦੀ ਖਿੱਲੀ ਉਡਾਈ। ਇਸੇ ਤਰੀਕੇ ਦੇ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਅਤੇ ਸਾਧ ਸੰਗਤ ਜੀ, ਪੋਲੈਂਡ ਅਤੇ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਫੋਨ ਕਰਕੇ ਆਖਿਆ, ਤੁਹਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ ਮੰਗਾਂ ਨਾਜਾਇਜ਼ ਨਹੀਂ, ਜਾਇਜ਼ ਨੇ। ਹਰ ਕਿਸੇ ਇਨਸਾਨ ਨੂੰ ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿ ਕਰਕੇ ਜਿਉਣ ਦਾ ਹੱਕ ਹੈ, ਅਤੇ ਤੁਸੀਂ ਉਹਨਾਂ ਦੇ ਹੱਕ ਕਿਉਂ ਖੋਹਦੇ ਹੋ? ਇਸ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀਆਂ ਸਾਧ ਸੰਗਤ ਦੀ ਸਲਾਹਾਂ ਦਿੱਤੀਆਂ। ਪ੍ਰਧਾਨ ਮੰਤਰੀ ਮਨੋ ਨਾ ਮੋਸ਼ੀ ਦੇ ਸਾਗਰ ਵਿੱਚ ਡੁੱਬ ਗਈ ਹੋਵੇ, ਮੁਰਦੇ ਹਾਣੀ ਚਿਹਰੇ 'ਤੇ ਛਾਈ ਹੋਈ ਹੈ, ਬਹੁਤੀ ਮਾਯੂਸ ਹੋਈ ਕਹਿੰਦੀ ਹੈ। ਜਿਸ ਤਰੀਕੇ ਦੇ ਨਾਲ ਵੀ ਹੋ ਸਕੇ ਮੈਂ ਇਸ ਮੋਰਚੇ ਨੂੰ ਜਿੱਤਣਾ ਚਾਹੁੰਦੀ ਹੈ, ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ, ਜਿੰਨੀ ਫੌਜੀ ਸ਼ਕਤੀ ਚਾਹੀਦੀ ਹੈ ਲਾ ਦਿਓ, ਤੋਪਖਾਨੇ ਵਰਤ ਲਓ, ਮੁੱਖ ਜੰਗੀ ਵਿਜੰਤਾ ਟੈਂਕ ਵਰਤ ਲਓ, ਹੈਲੀਕਾਪਟਰ ਵਰਤ ਲਓ, ਇਸੇ ਤਰੀਕੇ ਦੇ ਨਾਲ ਜੰਗੀ ਜਹਾਜ਼ ਜੈੱਟ ਵੀ ਜੇਕਰ ਵਰਤਣੇ ਤੇ ਵਰਤ ਲਓ, ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ। ਫਿਰ ਤੋਂ ਤਜਵੀਜ਼ ਬਣਾਈ ਗਈ, ਬੁਲੇਟ ਪਰੂਫ ਜੈਕਟਾਂ ਪਾ ਕੇ ਹੈਲੀਕਾਪਟਰਾਂ ਦੇ ਰਾਹੀਂ ਫੌਜ ਨੂੰ ਉਤਾਰਿਆ ਜਾਵੇ ਛੱਤਾਂ ਦੇ ਉੱਪਰ, ਅਤੇ ਜਿਹੜੀਆਂ ਪੌੜੀਆਂ ਉੱਪਰ ਛੱਤਾਂ ਦੇ ਆਉਂਦੀਆਂ ਨੇ ਬਿਲਡਿੰਗਾਂ ਦੇ ਉੱਪਰ, ਉਹਨਾਂ ਦੇ ਉੱਪਰ ਅੰਧਾ ਧੁੰਦ ਫਾਇਰਿੰਗ ਕੀਤੀ ਜਾਵੇ। ਸਾਧ ਸੰਗਤ ਜੀ, ਇਸ ਸਮੇਂ ਦਾ ਜੋ ਮੇਜਰ ਜਨਰਲ KS ਬਰਾੜ ਹੈ, ਆਪ ਲਿਖਦਾ ਕਿ ਜਿਹੜੀਆਂ ਪੌੜੀਆਂ ਇਮਾਰਤਾਂ ਦੇ ਉੱਪਰ ਆਉਂਦੀਆਂ ਸਨ, ਉਹਨਾਂ ਦੇ ਉੱਪਰ 1 ਮਿੰਟ ਦੇ ਵਿੱਚ 15,000 ਗੋਲੀਆਂ ਦੀ ਰਫ਼ਤਾਰ ਦੇ ਨਾਲ ਗੋਲੀਆਂ ਚਲਾਈਆਂ ਗਈਆਂ। ਇਹ ਗੁਰੂ ਘਰ ਦੇ ਜਿਹੜੇ ਰਖਵਾਲੇ ਨੇ ਨਾ, ਫੌਜ ਦਾ ਮੁਕਾਬਲਾ ਕਰਨ ਵਾਸਤੇ ਛੱਤਾਂ ਦੇ ਉੱਪਰ ਨਾ ਆ ਜਾਣ। ਇਸ ਪ੍ਰਕਾਰ 7 ਹੈਲੀਕਾਪਟਰ ਹਵਾ ਦੇ ਵਿੱਚ ਉਡਾਏ ਗਏ, ਸ਼ਿਆਂ ਦੇ ਨਾਲ ਫਾਇਰਿੰਗ ਕੀਤੀ ਜਾਂਦੀ ਹੈ, 1 ਦੇ ਵਿੱਚ ਦੂਰਬੀਨਾਂ ਨੇ, ਜਿਸ ਤੋਂ ਦੇਖਿਆ ਜਾਵੇ ਕਿ ਇਹ ਧਰਮ ਦੇ ਰਖਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਖਵਾਲੇ,
ਜਿਨ੍ਹਾਂ ਨੇ ਪ੍ਰਣ ਕੀਤੇ ਹੋਏ ਨੇ, ਜਦੋਂ ਤੱਕ ਦੇਹੀ ਦੇ ਅੰਦਰ ਪ੍ਰਾਣ ਨੇ, ਜਦੋਂ ਤੱਕ ਸਾਹ ਚੱਲਦੇ ਨੇ, ਭਾਰਤੀ ਫੌਜ ਨੂੰ ਪਰਿਕਰਮਾ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦੇਣਾ। ਉਹ ਧਰਮ ਦੇ ਅਤੇ ਗੁਰੂ ਘਰ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਖਵਾਲੇ ਕਿੰਨਾ ਮੋਰਚਿਆਂ 'ਚੋਂ ਗੋਲੀਆਂ ਚਲਾਉਂਦੇ ਨੇ, ਦੂਰਬੀਨਾਂ ਦੇ ਨਾਲ, ਰੂਸ ਦੀਆਂ ਬਣੀਆਂ ਹੋਈਆਂ ਦੂਰਬੀਨਾਂ ਜੋ ਹਨੇਰੇ 'ਚ ਵੀ ਸਾਫ਼ ਦੇਖਦੀਆਂ ਨੇ, ਉਹਨਾਂ ਰਾਹੀਂ ਦੇਖਿਆ ਜਾਵੇ ਗੋਲੀ ਆਉਂਦੀ ਕਿੱਥੋਂ ਹੈ। ਸਾਧ ਸੰਗਤ ਜੀ ਜਦੋਂ ਇਸ ਪ੍ਰਕਾਰ ਕਮਾਂਡੋ 'ਚ ਉਤਾਰੇ ਗਏ ਨਾ, ਅਤੇ ਇਸ ਵੇਲੇ ਪੌੜੀਆਂ ਦੇ ਅੰਦਰ ਉਤਰਨ ਲੱਗੇ ਸਨ, ਪਰ ਇਸ ਪ੍ਰਕਾਰ ਫਾਇਰਿੰਗ ਆਈ ਹੈ, ਇਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਵੀ ਲੱਗ ਰਿਹਾ ਫਾਇਰਿੰਗ ਕਿੱਥੋਂ ਆਈ ਹੈ, ਹੁਣ ਵੀ ਨਹੀਂ ਪਤਾ ਲੱਗ ਰਿਹਾ ਫਾਇਰਿੰਗ ਕਿੱਥੋਂ ਆ ਰਹੀ ਹੈ। ਅਤੇ ਜਿਹੜੇ ਭਾਰਤੀ ਫੌਜ ਦੇ ਕਮਾਂਡੋਜ਼ ਇਹਨਾਂ ਨੇ ਉਤਾਰੇ ਸਨ ਛੱਤਾਂ 'ਤੇ, ਦੇਖਦਿਆਂ ਹੀ ਦੇਖਦਿਆਂ ਉਹ ਭੁੰਨ ਦਿੱਤੇ ਗਏ। ਫਿਰ ਬਿਗਲ ਵਜਾਇਆ ਗਿਆ ਕਿ ਜਿਵੇਂ ਕਿਵੇਂ ਆਪਣੀਆਂ ਜਾਨਾਂ ਬਚਦੀਆਂ ਨੇ, ਜਾਨਾਂ ਬਚਾ ਕੇ ਭੱਜ ਆਓ। ਐਮਰਜੈਂਸੀ ਬਿਗਲ ਵਜਾ ਕਰਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਅਨਾਊਂਸਮੈਂਟਾਂ ਕਰ ਦਿੱਤੀਆਂ ਗਈਆਂ, ਇਹ ਰਖਵਾਲੇ ਮਾਰ ਦੇਣਗੇ, ਕਿਸੇ ਨੂੰ ਛੱਡਣਗੇ ਨਹੀਂ, ਆਪਣੀਆਂ ਜਾਨਾਂ ਬਚਾ ਕੇ ਆ ਜਾਓ। ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਫਿਰ ਤਜਵੀਜ਼ ਬਦਲੀ ਗਈ, ਜੇ ਹੈਲੀਕਾਪਟਰ ਦੇ ਰਾਹੀਂ ਆਪਣੀਆਂ ਫੌਜਾਂ ਨੂੰ ਅੰਦਰ ਉਤਾਰਦੇ ਆ ਤਾਂ ਵੀ ਮਾਰੀਆਂ ਜਾਂਦੀਆਂ ਨੇ, ਕੀ ਕੀਤਾ ਜਾਵੇ। ਕ੍ਰਿਸ਼ਨਾ ਸਵਾਮੀ ਸੁੰਦਰ ਜੀ ਦੇ ਨਾਲ, ਅਰੁਣ ਕੁਮਾਰ ਵੈਦਿਆ ਦੇ ਨਾਲ ਜੋ ਫੌਜ ਦਾ ਮੁਖੀ ਸੀ, ਰਾਜੀਵ ਗਾਂਧੀ ਦੇ ਨਾਲ ਫਿਰ ਸਲਾਹਾਂ ਕੀਤੀਆਂ ਗਈਆਂ। ਉਹਨਾਂ ਨੇ ਫਿਰ ਸੁਝਾਅ ਦਿੱਤਾ ਜੋ ਕਿ ਨੈਸ਼ਨਲ ਸਿਕਿਉਰਿਟੀ ਗਾਰਡ NSG ਹੁੰਦੇ ਨੇ ਨਾ, ਉਹਨਾਂ ਨੂੰ ਗੁਫਾਵਾਂ ਪੁੱਟ ਕੇ ਧਰਤੀ ਦੇ ਵਿੱਚੋਂ ਦੀ ਤਹਿਖਾਨਿਆਂ ਦੇ ਅੰਦਰ ਵਾੜਿਆ ਜਾਵੇ, ਕਿਉਂਕਿ ਜਿਹੜੀ ਭਾਰਤੀ ਫੌਜ ਦੀ ਸਿਕਿਉਰਿਟੀ ਅੰਦਰ ਗਈ ਸੀ ਨਾ ਭੇਸ ਬਦਲ ਕੇ, ਉਹਨਾਂ ਨੇ ਬਾਹਰ ਆ ਕੇ ਦੱਸਿਆ ਜਿਹੜੇ ਤਹਿਖਾਨੇ ਨੇ ਉਹਨਾਂ ਦੇ ਅੰਦਰ ਖਾੜਕੂ ਸਿੰਘ ਜੁਝਾਰੂ ਸਿੰਘ ਮੌਜੂਦ ਨਹੀਂ। ਜੇ ਛੱਤਾਂ 'ਤੇ ਕਬਜ਼ੇ ਨਹੀਂ ਹੁੰਦੇ, ਉੱਪਰਲੀਆਂ ਬਿਲਡਿੰਗਾਂ ਦੇ ਉੱਪਰ ਕਬਜ਼ੇ ਨਹੀਂ ਹੁੰਦੇ, ਪਹਿਲਾਂ ਤਹਿਖਾਨਿਆਂ ਦੇ ਅੰਦਰ ਕਬਜ਼ੇ ਕਰੀਏ, ਫਿਰ ਇਮਾਰਤਾਂ ਦੇ ਉੱਪਰ ਕਬਜ਼ੇ ਕਰ ਲਵਾਂਗੇ। ਇਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਜਿੱਥੇ ਜਿੱਥੇ NSG ਨੈਸ਼ਨਲ ਸਿਕਿਉਰਿਟੀ ਗਾਰਡ ਸਨ, ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਦੀ ਭਰਤੀ ਵਿਸ਼ੇਸ਼ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ। ਸਭਨਾਂ ਦੀਆਂ ਚੌੜੀਆਂ ਛਾਤੀਆਂ 6 ਫੁੱਟ ਤੋਂ ਸਭ ਦੇ ਜਿਹੜੇ ਕੱਦ ਨੇ ਉੱਚੇ ਹੋਇਆ ਕਰਦੇ ਨੇ। 22 ਸਾਲ ਤੋਂ ਲੈ ਕੇ 28 ਸਾਲ ਤੱਕ ਦੇ ਵਿੱਚ ਹੀ ਇਹਨਾਂ ਨੂੰ ਭਰਤੀ ਕੀਤਾ ਜਾਂਦਾ, ਇਹਨਾਂ ਦੀ ਸੇਵਾ, ਇਹਨਾਂ ਦੀ ਨੌਕਰੀ ਹੁੰਦੀ ਹੈ। 28 ਸਾਲ ਤੋਂ ਬਾਅਦ ਇਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ। ਟ੍ਰੇਨਿੰਗ ਐਸੀ ਦਿੱਤੀ ਜਾਂਦੀ ਹੈ, 1 ਮਿੰਟ ਤੋਂ ਪਹਿਲਾਂ ਇਹ ਅੱਖ ਵੀ ਨਹੀਂ ਚਮਕਦੇ ਕਿ ਅੱਖ ਚਮਕਣ ਦੇ ਸਮੇਂ ਵਿੱਚ ਵੀ ਦੁਸ਼ਮਣ ਕਿਧਰੇ ਵਾਰ ਨਾ ਕਰ ਜਾਵੇ। ਹਰ 3 ਸੈਕਿੰਡ ਦੇ ਵਿੱਚ ਖੱਬੇ ਸੱਜੇ ਉੱਪਰ ਨੀਚੇ ਉੱਪਰ ਥੱਲੇ ਸਾਰੇ ਪਾਸੇ ਨਜ਼ਰ ਰੱਖਦੇ ਨੇ। ਅਤੇ ਸਾਧ ਸੰਗਤ ਜੀ ਵਿਸ਼ੇਸ਼ ਤਰੀਕੇ ਦੀ ਫਰਾਂਸ ਦੀ ਇਹਨਾਂ ਨੂੰ ਜਿਹੜੀ ਅਤੇ ਜਿਹੜੀ ਟ੍ਰੇਨਿੰਗ ਦੇ ਨਾਲ ਉਹ ਇਹਨਾਂ ਨੂੰ ਸੁਰੱਖਿਅਤ ਕੀਤਾ ਹੁੰਦਾ ਅਤੇ ਸਿੱਖਿਅਤ ਕੀਤਾ ਹੁੰਦਾ ਹੈ। ਐਸੇ ਸਿਕਿਉਰਿਟੀ ਗਾਰਡ ਜਦੋਂ ਸਾਰੇ ਦੇਸ਼ ਭਰ ਦੇ ਵਿੱਚੋਂ ਬੁਲਾਏ ਗਏ, ਜਿਹੜੇ ਕੇਵਲ ਤਾਂ ਕੇਵਲ VIP ਦੀ ਸੁਰੱਖਿਆ ਵਾਸਤੇ ਹੁੰਦੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੈਲੀਕਾਪਟਰਾਂ ਦੇ ਰਾਹੀਂ ਅੰਮ੍ਰਿਤਸਰ ਸਾਹਿਬ ਇਹ NSG ਬੁਲਾਏ ਗਏ। ਜਿਸ ਵੇਲੇ ਇਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਇਆ ਵੇਖਿਆ ਨਾ, ਅਤੇ ਇਸ ਸਮੇਂ ਮੇਜਰ ਜਨਰਲ KS ਬਰਾੜ ਲਿਖਦਾ ਹੈ ਇਹਨਾਂ ਦੇ ਕੱਦ ਕਾਠ, ਇਹਨਾਂ ਦੀਆਂ ਡੀਲ ਡੌਲਾਂ, ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੇ ਹਾਵ ਭਾਵ, ਇਹਨਾਂ ਦੇ ਚੱਲਣ ਦਾ ਤਰੀਕਾ ਵੇਖ ਕੇ ਭਾਰਤੀ ਫੌਜਾਂ ਖੁਸ਼ ਹੋ ਗਈਆਂ, ਕਹਿਣ ਲੱਗੀਆਂ ਹੁਣ ਤੇ ਸਾਡੀ ਜਿੱਤ ਹੀ ਜਿੱਤ ਹੈ, ਹੁਣ ਕੌਣ ਹੈ ਜਿਹੜਾ ਇਹਨਾਂ ਦੇ ਅੱਗੇ ਅੜ ਜਾਵੇ। ਅਤੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਫਿਰ ਉਹ ਫੌਜ ਮੁਖੀ ਲਿਖਦਾ, ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਪਰ ਹੱਸੇ, ਹੁਣ ਉਹ ਕਿਹੜੀ ਓਟ ਦੇ ਵਿੱਚ ਲੁਕਣਗੇ, ਇਹਨਾਂ ਦੇ ਸਾਹਮਣੇ ਤੇ ਕਾਲ ਵੀ ਪਾਣੀ ਭਰਦਾ ਹੈ, ਹੁਣ ਇਹਨਾਂ ਤੋਂ ਕਿਹੜੇ ਯੋਧੇ, ਕਿਹੜੇ ਜੁਝਾਰੂ ਤੇ ਕਿਹੜੇ ਗੁਰੂ ਘਰ ਦੇ ਰਖਵਾਲੇ ਨੇ ਜਿਹੜੇ ਬਚ ਜਾਣਗੇ। ਖੁਸ਼ੀ ਦੇ ਵਿੱਚ ਹਵਾਈ ਫਾਇਰ ਕੀਤੇ, ਇੰਨੇ ਖੁਸ਼ ਹੋਏ ਆਪਣੀ ਜਿੱਤ ਪਹਿਲਾਂ ਹੀ ਮੰਨ ਲਈ ਕਿ ਹੁਣ ਤੇ ਅਸੀਂ ਜਿੱਤੇ ਹੀ ਜਿੱਤੇ, ਤੇ ਜਿੱਤ ਦਾ ਜਸ਼ਨ ਮਨਾਉਂਦਿਆਂ ਹੋਇਆਂ ਹਵਾਈ ਫਾਇਰ ਹਜ਼ਾਰਾਂ ਦੀ ਗਿਣਤੀ ਵਿੱਚ ਖੋਲ ਦਿੱਤੇ, ਖੁਸ਼ੀ ਦਾ ਜਸ਼ਨ ਮਨਾ ਰਹੇ ਨੇ। ਸਾਧ ਸੰਗਤ ਜੀ ਫਿਰ ਅਗਲੀ ਰਣਨੀਤੀ ਉਲੀਕੀ ਗਈ। ਜਿਹੜਾ ਇਹਨਾਂ ਦਾ ਮੁਖੀ ਸੀ ਨਾ, ਉਸਨੇ ਆਖਿਆ ਇਹ ਜਿਹੜਾ ਮੋਰਚਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੈ, ਇਸ ਨੂੰ ਮੈਂ 10 ਘੰਟਿਆਂ ਵਿੱਚ ਜਿੱਤ ਹੀ ਲਵਾਂਗਾ। ਜੇ ਬਹੁਤਾ ਲੰਬੇਰਾ ਇਹ ਮੋਰਚਾ ਹੋਇਆ ਤਾਂ 20 ਘੰਟੇ ਲੱਗਣਗੇ, ਪਰ ਜਿੱਤ ਸਾਡੀ ਪੱਕੀ ਹੈ। ਤਜਵੀਜ਼ ਬਣਾਈ ਗਈ ਹੈਲੀਕਾਪਟਰਾਂ ਦੇ ਨਾਲ ਬਿਲਡਿੰਗਾਂ ਦੇ ਉੱਪਰ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ, ਸ੍ਰੀ ਨਾਨਕ ਨਿਵਾਸ ਦੇ ਉੱਪਰ, ਅਕਾਲ ਰੈਸਟ ਹਾਊਸ ਦੇ ਉੱਪਰ, ਬਾਬਾ ਅਟਲ ਰਾਏ ਸਾਹਿਬ ਜੀ ਜੋ ਗੁਰਦੁਆਰਾ ਸਾਹਿਬ ਉਸ ਦੇ ਉੱਪਰ ਜਿਹੜੀ ਲਗਾਤਾਰ ਗੋਲੀਬਾਰੀ ਕੀਤੀ ਜਾਵੇ, ਤਾਂ ਕਿ ਜਿਹੜੇ ਸਿੰਘ ਸੂਰਮੇ ਜਰਨੈਲ ਅਤੇ ਗੁਰੂ ਘਰ ਦੇ ਰਖਵਾਲੇ ਜੁਝਾਰੂ ਸਿੰਘ ਨੇ ਨਾ, ਉਹ ਇੱਧਰ ਚੱਲਦੀਆਂ ਗੋਲੀਆਂ ਵੱਲ ਖਿਆਲ ਰੱਖਣ, ਇੱਧਰ ਲੜਦੇ ਰਹਿਣ, ਨਾਲੇ ਤੇ ਦੂਰਬੀਨਾਂ ਦੇ ਰਾਹੀਂ ਉਹਨਾਂ ਦੇ ਟਿਕਾਣਿਆਂ ਦਾ ਪਤਾ ਕੀਤਾ ਜਾਵੇ, ਨਾਲੇ ਉਨੇ ਸਮੇਂ ਦੇ ਵਿੱਚ ਬਾਹਰੋਂ ਸੁਰੰਗਾਂ ਪੁੱਟ ਕੇ ਨਾ ਅਤੇ ਤਹਿਖਾਨਿਆਂ ਵਿੱਚ ਇਹਨਾਂ ਨੂੰ NSG ਨੂੰ ਪਹੁੰਚਾ ਦਿੱਤਾ ਜਾਵੇ। ਸਿਰ 'ਤੇ ਲੋਹੇ ਦੇ ਟੋਪ ਪਵਾਏ ਗਏ,
ਬੁਲਟ ਪਰੂਫ ਜੈਕਟਾਂ ਪਵਾਈਆਂ ਗਈਆਂ, ਸਿਰ ਤੋਂ ਪੈਰਾਂ ਤੱਕ ਬੁਲਟ ਪਰੂਫ ਬਣਾ ਦਿੱਤਾ ਗਿਆ, ਗੋਲੀ ਇਹਨਾਂ 'ਤੇ ਅਸਰ ਹੀ ਨਾ ਕਰੇ, ਧਮਾਕਾ ਇਹਨਾਂ ਦੇ ਉੱਪਰ ਅਸਰ ਨਾ ਕਰੇ। ਇਸੇ ਤਰੀਕੇ ਦੇ ਨਾਲ ਤਹਿਖਾਨਿਆਂ ਤੋਂ 200 ਫੁੱਟ ਦੀ ਦੂਰੀ ਬਾਹਰੋਂ 5 ਫੁੱਟ ਦੀ ਚੌੜੀ ਅਤੇ ਉੱਚੀ ਸੁਰੰਗ ਮਸ਼ੀਨਾਂ ਦੇ ਨਾਲ ਖੋਦਣੀ ਸ਼ੁਰੂ ਕੀਤੀ। ਥੋੜ੍ਹੇ ਹੀ ਸਮੇਂ ਦੇ ਵਿੱਚ ਸੁਰੰਗਾਂ ਤਿਆਰ ਹੋ ਗਈਆਂ, ਇਹ ਜਿਹੜੇ NSGC ਤਹਿਖਾਨਿਆਂ ਦੇ ਵਿੱਚ ਪੁੱਜੇ। ਵਰਮੇ ਦੇ ਨਾਲ ਛੇਕ ਕਰਕੇ ਪਹਿਲਾਂ ਬੇਹੋਸ਼ ਕਰਨੇ ਵਾਲੀ ਗੈਸ ਛੱਡੀ ਗਈ ਕਿ ਜੇ ਅੰਦਰ ਜੁਝਾਰੂ ਸਿੰਘ ਹੋਣਗੇ ਬੇਹੋਸ਼ ਹੋ ਜਾਣਗੇ, ਅੰਦਰ ਜਾ ਕੇ ਗੋਲੀਆਂ ਮਾਰ ਦੇਵਾਂਗੇ। ਪਰ ਸਾਧ ਸੰਗਤ ਜੀ ਜਿਹੜੇ ਜੁਝਾਰੂ ਸੂਰਮੇ ਸੀ ਉਹ ਤਹਿਖਾਨਿਆਂ ਵਿੱਚ ਨਹੀਂ, ਉਹਨਾਂ ਮੋਰਚਿਆਂ ਵਿੱਚ ਸਨ ਜਿਨ੍ਹਾਂ ਵਿੱਚ ਬੈਠ ਕੇ ਫੌਜ ਦਾ ਮੁਕਾਬਲਾ ਕੀਤਾ ਜਾਵੇ। ਤਹਿਖਾਨਿਆਂ ਵਿੱਚ ਤਾਂ ਜਾਂਦੇ ਨਾ ਜੇ ਜਾਨਾਂ ਬਚਾਉਣੀਆਂ ਹੁੰਦੀਆਂ, ਜਿਨ੍ਹਾਂ ਨੂੰ ਗੁੜਤੀ ਅੰਮ੍ਰਿਤ ਦੀ ਮਿਲੀ ਹੈ, ਜਿਨ੍ਹਾਂ ਦੇ ਪਿਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਣ, ਜਿਨ੍ਹਾਂ ਦੇ ਮਾਤਾ ਸਾਹਿਬ ਕੌਰ ਜੀ ਹੋਣ, ਕਲਗੀਧਰ ਸਾਹਿਬ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜਿਹੜੇ ਨਾਦੀ ਸਪੁੱਤਰ ਹੋਣ, ਜਿਨ੍ਹਾਂ ਨੂੰ ਆਗੂ ਮਿਲਿਆ ਹੋਵੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ, ਜਿਨ੍ਹਾਂ ਦੀਆਂ ਤਕਰੀਰਾਂ ਨੇ ਮੌਤ ਦਾ ਖੌਫ ਦਿਲੋਂ ਕੱਢ ਦਿੱਤਾ, ਜਿਹੜੇ ਮੁੱਖ ਦੇ ਵਿੱਚੋਂ ਸੁਹੇਲੇ ਗਾਉਂਦੇ ਨੇ, ਜਾਓ ਤਾਂ ਉਹ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਅਤੇ ਜਿਨ੍ਹਾਂ ਨੇ ਮੌਤ ਨੂੰ ਖਿਡਾ ਵੀ ਜਾਣਿਆ, ਬਾਹਰ ਤਾਂ ਇਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਨੇ ਕਿ ਅੰਦਰ ਜਿਹੜੇ ਸਿੰਘ ਨੇ ਉਹ ਸ਼ੁਗਲ ਕਰ ਰਹੇ ਨੇ, ਉਹ ਹਾਸਾ ਕਰ ਰਹੇ ਨੇ, ਉਹ ਮਖੌਲ ਕਰ ਰਹੇ ਨੇ। ਹਾਸੇ ਦੇ ਨਾਲ ਨਾ ਇੱਕ ਸਿੰਘ ਨੇ ਆਪਣੇ ਮੂੰਹ ਦੇ ਉੱਪਰ ਬਾਲਟੀ ਪਾ ਲਈ, ਕਹਿੰਦੇ ਭਾਈ ਤੂੰ ਮੂੰਹ 'ਤੇ ਬਾਲਟੀ ਕਿਉਂ ਪਾ ਲਈ ਹੈ? ਕਹਿੰਦਾ ਮੈਂ ਖੁੱਲ੍ਹੇ ਮੈਦਾਨ ਵਿੱਚ ਜਾ ਕੇ ਸ਼ਹੀਦ ਹੋਣਾ, ਫੌਜ ਦੀਆਂ ਇੰਨੀਆਂ ਗੋਲੀਆਂ ਦੇ ਨਾਲ ਸਰੀਰ ਦੀ ਪਛਾਣ 'ਤੇ ਰਹਿਣੀ ਕੋਈ ਨਹੀਂ, ਮਰਿਆ ਕੌਣ ਸ਼ਹੀਦ ਕੌਣ ਹੋਇਆ, ਮੂੰਹ 'ਤੇ ਬਾਲਟੀ ਹੋਵੇਗੀ ਨਾ, ਸ਼ਹੀਦ ਹੋਣ ਤੋਂ ਬਾਅਦ ਮੂੰਹ ਤੋਂ ਬਾਲਟੀ ਲਾ ਕੇ ਇਹ ਤਾਂ ਪਤਾ ਲੱਗ ਜੂ ਫਲਾਨਾ ਸਿੰਘ ਸ਼ਹੀਦ ਹੋਇਆ। ਉਹ ਅੰਦਰ ਮਜ਼ਾਕ ਕਰ ਰਹੇ ਨੇ, ਸਿੰਘਾਂ ਨੇ ਤਾਂ ਮੌਤ ਵੀ ਖਿਡਾਵੀ ਜਾਣੀ ਹੈ। ਸਾਧ ਸੰਗਤ ਜੀ ਬਾਹਰ ਖੂਨ ਸੁੱਕੇ ਨੇ, ਚਿਹਰੇ ਉਤਰੇ ਨੇ, ਚਿਹਰਿਆਂ 'ਤੇ ਮੁਰਦੇ ਹਾਣੀ ਹੈ। NSG ਨੂੰ ਦੇਖ ਕੇ ਇਹਨਾਂ ਨੂੰ ਕੁਝ ਲੱਗਿਆ ਕਿ ਹੁਣ ਅਸੀਂ ਜਿੱਤ ਜਾਵਾਂਗੇ, ਅਤੇ ਕੁਝ ਹੱਦ ਤੱਕ ਸਫਲ ਵੀ ਹੋਏ। ਇਹਨਾਂ ਨੇ ਬਖਤਰਬੰਦ ਗੱਡੀਆਂ, ਵਿਜੰਤਾ ਟੈਂਕ, ਤੋਪਖਾਨੇ, ਅਕਾਲ ਰੈਸਟ ਹਾਊਸ, ਸ੍ਰੀ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਸੜਕ 'ਤੇ ਇਸ ਤਰੀਕੇ ਦੇ ਨਾਲ ਮਾਨੋ ਲੋਹੇ ਦੀ ਦੀਵਾਰ ਬਣਾ ਕੇ ਖੜ੍ਹੇ ਕਰ ਦਿੱਤੇ। ਬਾਹਰੋਂ ਕਿਸੇ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਨਾ ਅੰਦਰ ਸਿੰਘਾਂ ਨੂੰ ਨਾ ਮਿਲੇ, ਇਸ ਤਰੀਕੇ ਦੇ ਨਾਲ ਇਹਨਾਂ ਛੱਤਾਂ ਦੇ ਉੱਪਰ ਬੰਬਾਰੀ ਵੀ ਕੀਤੀ ਗਈ। ਦੂਸਰੇ ਪਾਸੇ ਗੁਫਾ ਸੁਰੰਗ ਪੁੱਟ ਕਰਕੇ ਤਹਿਖਾਨਿਆਂ ਦੇ ਅੰਦਰ ਇਹ NSG ਪੁੱਜੇ ਨੇ, ਉੱਥੇ ਜੁਝਾਰੂ ਯੋਧੇ ਨਹੀਂ ਮਿਲੇ। ਫਿਰ ਪਹਾੜ ਪਾ ਕੇ ਦੂਸਰੀ ਜੋ ਮੰਜ਼ਿਲ ਉਸਦੇ ਵਿੱਚ ਪੁੱਜੇ ਨੇ, ਪਹਿਲਾਂ ਪਹਿਲੀ ਮੰਜ਼ਿਲ ਫਿਰ ਦੂਜੀ ਮੰਜ਼ਿਲ ਦੇ ਵਿੱਚ ਪੁੱਜੇ ਨੇ। ਇਹਨਾਂ ਨੂੰ ਬੜਾ ਮਾਣ ਸੀ, ਹੁਣ ਕੋਈ ਵੀ ਗੋਲੀ ਇਹਨਾਂ ਬੁਲਟ ਪਰੂਫ ਜੈਕਟਾਂ ਨੂੰ ਵਿੰਨ ਨਹੀਂ ਸਕੇਗੀ। ਭਾਵੇਂ ਕਿ ਇਹਨਾਂ ਨੇ ਅੰਦਰ ਜਾ ਕਰਕੇ ਅੰਧਾ ਧੁੰਦ ਜੋ ਫਾਇਰਿੰਗ ਕੀਤੀ ਹੈ, ਜੁਝਾਰੂਆਂ ਦੇ ਟਿਕਾਣੇ ਜਹਾਜ਼ਾਂ ਰਾਹੀਂ ਦੇਖ ਕੇ ਵਾਕੀ ਟੋਕੀ ਦੇ ਰਾਹੀਂ ਆਪਣੇ NSG ਨੂੰ ਦੱਸ ਦਿੱਤਾ ਸੀ ਟਿਕਾਣੇ ਕਿੱਥੇ ਕਿੱਥੇ ਨੇ। ਉੱਥੇ ਬੰਬਾਰੀ ਕੀਤੀ ਜਾਂਦੀ, ਗੋਲੀਬਾਰੀ ਕੀਤੀ ਜਾਂਦੀ, ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਪਰ ਸਾਧ ਸੰਗਤ ਜੀ ਇਹਨਾਂ ਨੂੰ ਜਿਹੜਾ ਮਾਣ ਸੀ ਨਾ, ਹੁਣ ਅਸੀਂ ਮੋਰਚਾ ਜਿੱਤ ਲਿਆ ਅਤੇ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਪਤਾ ਉਦੋਂ ਲੱਗਾ ਜਦੋਂ ਗੈਸ ਦੇ ਸਿਲੰਡਰ ਪਿੱਤਲ ਵਾਲੇ ਇਹਨਾਂ ਦੇ ਉੱਪਰ ਸੁੱਟੇ ਗਏ। ਲੋਹੇ ਦੀ ਘਰੇਲੂ ਗੈਸ ਵਰਤਣ ਵਾਲੀ ਦੇ ਜਿਹੜੇ ਸਿਲੰਡਰ ਸਨ ਇਹਨਾਂ ਵੱਲ ਸੁੱਟੇ ਗਏ, ਨਾਲ ਉਹਨਾਂ ਦੇ ਬੰਬ ਬੰਨੇ ਹੋਏ ਨੇ, ਬੰਬਾਂ ਦੇ ਨਾਲ ਉਹ ਗੈਸ ਸਿਲੰਡਰ ਫਟੇ ਅਤੇ ਬੁਲਟ ਪਰੂਫ ਜੈਕਟਾਂ ਪਾ ਕੇ ਜਿਹੜੇ ਕਹਿੰਦੇ ਸਨ ਮੌਤ ਸਾਨੂੰ ਮਾਰ ਨਹੀਂ ਸਕਦੀ, ਸਰੀਰਾਂ ਦੇ ਨਾਲ ਜਿਹੜੇ ਗ੍ਰਨੇਡ ਬਣ ਕੇ ਆਏ ਸਨ ਨਾ ਰਖਵਾਲਿਆਂ 'ਤੇ ਸੁੱਟਣ ਵਾਸਤੇ, ਉਹ ਗੈਸ ਫਟਣ ਦੇ ਨਾਲ ਇੰਨਾ ਜ਼ਿਆਦਾ ਤਾਪਮਾਨ ਵਧਿਆ, ਉਹ ਗ੍ਰਨੇਡ ਫਟ ਗਏ। ਗੈਸ ਦੇ ਫਟਣ ਕਰਕੇ, ਗ੍ਰਨੇਡਾਂ ਦੇ ਫਟਣ ਕਰਕੇ ਇਹਨਾਂ ਦੇ ਜਿਹੜੇ ਸੈਂਕੜੇ NSG ਸੀ ਉਹ ਵੀ ਮਾਰੇ ਗਏ। ਅਤੇ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਨੇ, ਕਿਉਂਕਿ ਇਹ ਫਿਰ ਨਾ ਜੀ ਆਪਣੇ ਹਥਿਆਰ ਸੁੱਟ ਕੇ ਭੱਜੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ, ਅਤੇ ਸਿੰਘਾਂ ਨੇ ਅੱਗੋਂ ਇਹਨਾਂ ਨੂੰ ਬੰਦੀ ਬਣਾ ਲਿਆ, ਬੁਲਟ ਪਰੂਫ ਜੈਕਟਾਂ ਇਹਨਾਂ ਦੀਆਂ ਲਵਾ ਲਈਆਂ, ਹਥਿਆਰ ਇਹਨਾਂ ਦੇ ਫਿਰ ਜਿਹੜੇ ਸਨ ਆਧੁਨਿਕ ਉਹਨਾਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ। ਮੋਰਚਿਆਂ ਵਿੱਚ ਲਿਜਾਣ ਵਾਸਤੇ ਜਿੱਥੇ ਜਾਣਾ ਹੁੰਦਾ ਨਾ ਸਿੰਘਾਂ ਸੂਰਮਿਆਂ ਨੇ, ਇਹਨਾਂ ਨੂੰ ਹੀ ਅੱਗੇ ਲਿਜਾ ਕੇ ਅੱਗੇ ਵੱਧਦੇ ਨੇ। ਜੇ ਹੁਣ ਭਾਰਤੀ ਫੌਜ ਦੀ ਗੋਲੀ ਆਵੇਗੀ ਨਾ, ਤਾਂ ਉਹਨਾਂ ਦੀ ਗੋਲੀ ਦੇ ਨਾਲ ਇਹਨਾਂ ਦੇ NSG ਮਰਨਗੇ, ਨੈਸ਼ਨਲ ਸਿਕਿਉਰਿਟੀ ਗਾਰਡ ਇਹਨਾਂ ਦੇ ਮਰਨਗੇ। ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਸੂਰਮਿਆਂ ਨੇ ਇਹਨਾਂ ਦੇ ਜਿਹੜੇ ਹੱਲੇ ਸਨ ਨਾ ਉਹਨਾਂ ਨੂੰ ਨਾ ਕਾਮਯਾਬ ਕਰ ਦਿੱਤਾ, ਪਰ ਭਾਰਤੀ ਫੌਜ ਨੇ ਹਵਾਈ ਜਹਾਜ਼ਾਂ ਰਾਹੀਂ ਸਾਧ ਸੰਗਤ ਜੀ ਰੂਸ ਦੀਆਂ ਬਣੀਆਂ ਹੋਈਆਂ ਦੂਰਬੀਨਾਂ ਦੇ ਨਾਲ ਇਹ ਪਤਾ ਲਗਾ ਲਿਆ ਜਿਸ ਗੋਲੀਬਾਰੀ ਦੇ ਨਾਲ ਸਾਡੀਆਂ ਫੌਜਾਂ ਮਰਦੀਆਂ ਨੇ, ਜਿਸ ਗੋਲੀਬਾਰੀ ਦੇ ਨਾਲ ਹੈਲੀਕਾਪਟਰਾਂ ਰਾਹੀਂ ਇਮਾਰਤਾਂ ਦੀਆਂ ਛੱਤਾਂ ਦੇ ਉੱਪਰ ਉਤਾਰੇ ਹੋਏ ਸਿਪਾਹੀ ਅਤੇ ਯੋਧੇ ਮਰਦੇ ਨੇ ਇਸ ਦੁਸ਼ਮਣ ਫੌਜ ਦੇ, ਉਹ ਗੋਲੀਆਂ ਕਿੱਥੋਂ ਆ ਰਹੀਆਂ ਨੇ? ਪਾਣੀ ਦੀ ਟੈਂਕੀ 'ਚੋਂ।
ਡੇਢ ਸੌ ਸਾਲ ਪੁਰਾਣੇ ਬੁੰਗੇ ਜਿਹੜੇ ਰਾਮਗੜੀਏ ਬੁੰਗੇ ਕਹੇ ਜਾਂਦੇ ਸਨ, ਉਹਨਾਂ 'ਚੋਂ ਗੋਲੀਆਂ ਇਹ ਆ ਰਹੀਆਂ ਨੇ। ਜਿਸ ਵੇਲੇ ਇਹਨਾਂ ਨੂੰ ਪਤਾ ਲੱਗ ਗਿਆ ਨਾ, ਸਾਧ ਸੰਗਤ ਜੀ ਫਿਰ ਤੋਪਖਾਨੇ ਲਿਆਂਦੇ ਗਏ, ਸਿੱਧੇ ਕੀਤੇ ਗਏ ਪਾਣੀ ਦੀ ਟੈਂਕੀ ਵੱਲ, ਉਹ ਤੋਪਖਾਨੇ ਸਿੱਧੇ ਕੀਤੇ ਗਏ ਰਾਮਗੜੀਏ ਬੁੰਗਿਆਂ ਦੇ ਵੱਲ। ਹੁਣ ਸਿੰਘਾਂ ਨੂੰ ਪਤਾ ਲੱਗ ਗਿਆ ਤੋਪਖਾਨੇ ਸਾਡੇ ਵੱਲ ਨੇ, ਅਤੇ ਸਾਧ ਸੰਗਤ ਜੀ ਫਿਰ ਪਾਣੀ ਦੀ ਟੈਂਕੀ ਦੇ ਉੱਪਰੋਂ ਸਾਹਮਣੇ ਹੋ ਕੇ ਨਾ ਫੌਜ ਦੇ ਉੱਪਰ ਮਸ਼ੀਨ ਗੰਨਾਂ ਦੇ ਨਾਲ ਗੋਲੀਬਾਰੀ ਕਰਦੇ ਨੇ। ਇਸ ਤਰੀਕੇ ਦੇ ਨਾਲ ਫਿਰ ਅੰਧਾ ਧੁੰਦ ਫਾਇਰਿੰਗ ਇਹਨਾਂ ਨੇ ਪਾਣੀ ਦੀ ਟੈਂਕੀ 'ਤੇ ਰਾਮਗੜੀਏ ਬੁੰਗਿਆਂ ਦੇ ਉੱਪਰ ਕੀਤੀ ਹੈ। ਅਤੇ ਜਿਹੜੇ ਸਾਧ ਸੰਗਤ ਜੀ ਅੰਤਰਜਾਮੀ ਕਲੋਨੀ ਦੇ ਵਿੱਚ ਅਤੇ ਨੇੜਲੇ ਸਥਾਨਾਂ 'ਤੇ ਵਸਣ ਵਾਲੇ ਗੁਰਮੁਖ ਪਿਆਰੇ ਅਤੇ ਹੋਰ ਬਜ਼ੁਰਗ ਅਤੇ ਆਮ ਸਧਾਰਨ ਲੋਕ ਸਨ ਨਾ, ਉਹ ਦੱਸਿਆ ਕਰਦੇ ਨੇ, ਕਹਿੰਦੇ ਜੀ ਪਾਣੀ ਦੀ ਟੈਂਕੀ 'ਤੇ ਅਤੇ ਬੁੰਗਿਆਂ ਦੇ ਉੱਪਰ ਸਿੰਘ ਖੜ੍ਹੇ ਫਾਇਰਿੰਗ ਕਰਦੇ ਸਨ, ਤੋਪ ਦਾ ਗੋਲਾ ਜਾਂਦਾ ਸੀ, ਜਦੋਂ ਗੋਲਾ ਵੱਜਦਾ ਸੀ ਨਾ ਤੇ ਸਿੰਘਾਂ ਦੇ ਸੂਰਮਿਆਂ ਦੇ ਸਰੀਰ ਫੀਤਾ ਫੀਤਾ ਹੋ ਕੇ ਆਕਾਸ਼ ਵਿੱਚ ਉੱਡ ਜਾਂਦੇ ਸਨ। ਇੱਕ ਸੂਰਮਾ ਜਾਮੇ ਸ਼ਹਾਦਤ ਪ੍ਰਾਪਤ ਕਰਦਾ ਸੀ, ਦੂਜਾ ਸੂਰਮਾ ਫਿਰ ਮਸ਼ੀਨ ਗੰਨ ਲੈ ਕੇ ਉੱਥੇ ਖੜਾ ਹੁੰਦਾ ਸੀ, ਉਸ ਨੂੰ ਉਡਾਉਂਦੇ ਸੀ, ਤੀਜਾ ਖੜਾ ਹੁੰਦਾ ਸੀ। ਮੌਤ ਦਾ ਤੇ ਡਰ ਹੀ ਕੋਈ ਨਹੀਂ, ਇਸ ਗੱਲ ਦਾ ਤੇ ਡਰ ਹੀ ਕੋਈ ਨਹੀਂ ਕਿ ਪਹਿਲਾ ਸੂਰਮਾ ਸ਼ਹੀਦ ਹੋ ਗਿਆ ਤਾਂ ਅਸੀਂ ਸ਼ਹੀਦ ਹੋਵਾਂਗੇ, ਬਲਕਿ ਮੌਤ ਲਾੜੀ ਨੂੰ ਵਰਨ ਵਾਸਤੇ ਲਾੜੇ ਬਣ ਕਰਕੇ ਸਾਧ ਸੰਗਤ ਜੀ ਇਹ ਜਿਹੜੇ ਸੂਰਮੇ ਨੇ ਅੱਗੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਜਦੋਂ ਇਕੱਲੇ ਇਕੱਲੇ ਸੂਰਮੇ ਨੂੰ ਉਡਾ ਰਹੇ ਨੇ ਨਾ, ਫਿਰ ਫੌਜ ਨੇ ਆਖਿਆ ਇਕੱਲੇ ਇਕੱਲੇ ਨੂੰ ਕੀ ਉਡਾਉਂਦੇ, ਇਹਨਾਂ ਦੇ ਟਿਕਾਣੇ ਉਡਾ ਦਿਓ। ਫਿਰ ਗੋਲੇ ਮਾਰ ਕੇ ਤੋਪਖਾਨਿਆਂ ਦੇ ਜਿਹੜੀ ਪਾਣੀ ਦੀ ਟੈਂਕੀ ਸੀ ਉਸਨੂੰ ਢਹਿ ਢੇਰੀ ਕਰ ਦਿੱਤਾ ਗਿਆ। ਗੋਲੇ ਮਾਰ ਕੇ ਤੋਪਖਾਨਿਆਂ ਦੇ ਨਾਲ ਜਿਹੜੇ ਡੇਢ ਸੌ ਸਾਲ ਪੁਰਾਣੇ ਬੁੰਗੇ ਬਣੇ ਸਨ ਰਾਮਗੜੀਏ ਬੁੰਗੇ, ਸਾਧ ਸੰਗਤ ਜੀ ਉਹ ਢਾ ਦਿੱਤੇ ਗਏ। ਅਤੇ ਜਿਹੜੇ ਗੁਰੂ ਘਰ ਦੀ ਮਰਿਆਦਾ ਵਾਸਤੇ ਅਣਖ ਗੈਰਤ ਵਾਸਤੇ ਲੜ ਰਹੇ ਸਨ ਨਾ, ਕਿ ਜਦੋਂ ਤੱਕ ਸਰੀਰ ਦੇ ਵਿੱਚ ਸਾਹ ਚੱਲਦੇ ਨੇ, ਜਦੋਂ ਤੱਕ ਪ੍ਰਾਣ ਚੱਲਦੇ ਨੇ, ਆਖਰੀ ਸਾਹ ਤੱਕ ਆਪਣੇ ਜਿਉਂਦੇ ਜੀ ਭਾਰਤੀ ਫੌਜ ਦੇ ਅਤੇ ਭਾਰਤ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਾ, ਉਹਨਾਂ ਨੂੰ ਪਰਿਕਰਮਾ 'ਚ ਪੈਰ ਨਹੀਂ ਧਰਨ ਦੇਣਾ, ਜਾਨਾਂ 'ਤੇ ਵਾਰ ਗਏ, ਪਰ ਸੱਚਮੁੱਚ ਜਿਉਂਦੇ ਜੀ ਉਹਨਾਂ ਨੂੰ ਪਰਿਕਰਮਾ 'ਚ ਪੈਰ ਨਾ ਧਰਨ ਦਿੱਤਾ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ, ਪਰ ਸਰਕਾਰ ਦੇ ਦੇਸ਼ ਦੀ ਉਸ ਸਮੇਂ ਦੀ ਵੱਡੀ ਹੰਕਾਰੀ ਅਤੇ ਜਿੱਦੀ ਪ੍ਰਧਾਨ ਮੰਤਰੀ ਦਾ ਹੌਸਲਾ ਵੀ ਢਹਿ ਢੀਰੀ ਹੋ ਗਿਆ, ਅਤਿਅੰਤ ਨਾਮੋਸ਼ ਹੋਈ। ਕਹਿਣ ਲੱਗੀ ਜੀ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਫੋਨ ਆ ਰਹੇ ਨੇ, ਹੁਣ ਬੜੀ ਬੇਇੱਜ਼ਤੀ ਹੋ ਰਹੀ ਹੈ, ਜਿੰਨੀ ਸ਼ਕਤੀ ਵਰਤੀ ਜਾਂਦੀ ਹੈ ਵਰਤੋ, ਜਿਵੇਂ ਹਮਲਾ ਕੀਤਾ ਜਾਂਦਾ ਕਰੋ, ਜਿੰਨਾ ਜ਼ੋਰ ਲਗਾਇਆ ਜਾਂਦਾ ਲਗਾਓ, ਪਰ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਭਾਵੇਂ ਕਿੰਨੇ ਹੁਕਮ ਦਿੱਤੇ ਗਏ, ਕਿੰਨੀਆਂ ਫੌਜਾਂ ਚੜ੍ਹ ਕੇ ਆਈਆਂ, ਪਰ ਸਾਧ ਸੰਗਤ ਜੀ ਭਾਰਤੀ ਫੌਜ ਦਾ ਮੁਖੀ ਉਸ ਸਮੇਂ ਜਿਹੜਾ ਇਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਮਾਂਡ ਕਰ ਰਿਹਾ ਸੀ, ਕ੍ਰਿਸ਼ਨਾ ਸਵਾਮੀ ਸੁੰਦਰ ਜੀ, ਉਹ ਨਾ ਜੀ ਫਿਰ ਮੇਜਰ ਜਨਰਲ ਕੇ ਐਸ ਬਰਾੜ ਨੂੰ ਕਹਿਣ ਲੱਗਾ, ਕਹਿੰਦਾ ਇੰਦਰਾ ਗਾਂਧੀ ਦੇ ਕੋਲ ਤੇ ਬੜੀਆਂ ਡੀਂਗਾਂ ਮਾਰ ਕੇ ਆਇਆ ਸਾਂ, ਕੌੜੇ ਬੋਲ ਬੋਲਿਆ, ਕਹਿੰਦਾ ਉੱਥੇ ਆਪਣੀ ਮਾਂ ਦੇ ਕੋਲ ਤੇ ਬੜੀਆਂ ਡੀਂਗਾਂ ਮਾਰ ਕੇ ਆਇਆ ਸਾਂ ਕਿ ਦੋ ਘੰਟਿਆਂ ਦੇ ਅੰਦਰ ਅੰਦਰ ਮੋਰਚਾ ਫਤਿਹ ਕਰ ਦੇਵਾਂਗਾ, ਪਰ ਇੱਥੇ ਤੇਰਾ ਬਾਪ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਸ਼ੇਰ ਵਾਂਗੂ ਗੱਜ ਰਿਹਾ, ਹੁਣ ਅੱਗੇ ਵੱਧਦਾ ਕਿਉਂ ਨਹੀਂ, ਜਾਂਦਾ ਕਿਉਂ ਨਹੀਂ ਅੱਗੇ? ਅਤੇ ਇਸ ਵੇਲੇ ਕਹਿਣ ਲੱਗਾ ਜੇ ਇਵੇਂ ਫੌਜੀ ਟੁਕੜੀਆਂ ਅੰਦਰ ਲੈ ਜਾਂਦੇ ਰਹੇ ਨਾ ਤਾਂ ਫੌਜਾਂ ਮਾਰੀਆਂ ਜਾਣਗੀਆਂ। ਫਿਰ ਰਣਨੀਤੀ ਬਦਲੀ ਗਈ, ਹੁਣ ਕੀਤਾ ਕੀ ਜਾਵੇ? ਕਹਿਣ ਲੱਗੇ ਜੀ ਸਾਡੇ ਕੋਲ ਹੁਣ ਦੋ ਤਜਵੀਜ਼ਾਂ ਨੇ। ਪਹਿਲੀ ਤਜਵੀਜ਼ ਇਹ ਹੈ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੁਗਲੀਆ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾ ਪਾਇਆ ਸੀ ਨਾ, ਇਵੇਂ ਚਾਰ ਚੁਫੇਰੇ ਘੇਰਾ ਪਾ ਕੇ ਬੈਠੇ ਰਹੀਏ, ਰਾਸ਼ਨ ਪਾਣੀ ਕਿੰਨੇ ਕੁ ਦਿਨ ਚੱਲੇਗਾ? ਇਹ ਵੀ ਜ਼ਿਕਰਯੋਗ ਹੈ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਨਾ ਹੁਣ ਅੰਦਰ ਰਖਵਾਲਿਆਂ ਦਾ ਕੋਈ ਪੱਖਾ ਚੱਲਦਾ ਅਤੇ ਨਾ ਪੀਣ ਵਾਸਤੇ ਪਾਣੀ ਮਿਲਦਾ ਹੈ। ਸਾਧ ਸੰਗਤ ਜੀ ਭੁੱਖੇ ਅਤੇ ਪਿਆਸੇ ਲੜਦੇ ਨੇ, ਕਹਿਣ ਲੱਗੇ ਭੁੱਖੇ ਪਿਆਸੇ ਇੱਕ ਦੋ ਚਾਰ ਦਿਨ ਕਿੰਨੇ ਕੁ ਦਿਨ ਲੜਨਗੇ? ਤਹਿਖਾਨਿਆਂ ਦੇ ਵਿੱਚੋਂ ਮਿਲੇ ਸਨ ਕੇਵਲ ਤਾਂ ਕੇਵਲ ਭੁੱਜੇ ਹੋਏ ਛੋਲੇ, ਕਹਿਣ ਲੱਗੇ ਭੁੱਜੇ ਛੋਲੇ ਸੁੱਕੇ ਛੋਲੇ ਖਾ ਕੇ ਕਿੰਨੇ ਕੁ ਦਿਨ ਲੜਨਗੇ? ਘੇਰਾ ਪਾ ਕੇ ਬੈਠੀਏ ਤੇ ਭੁੱਖੇ ਮਰਦੇ ਬਾਹਰ ਆਉਣਗੇ? ਪਰ ਸੂਰਮਿਆਂ ਦੇ ਹੌਸਲੇ ਐਸੇ ਨੇ, ਜੁਝਾਰੂਆਂ ਦੇ ਹੌਸਲੇ ਐਸੇ ਨੇ, ਸਿੱਖ ਯੋਧਿਆਂ ਦੇ ਹੌਸਲੇ ਐਸੇ ਨੇ, ਆਪੇ ਹੀ ਕਹਿਣ ਲੱਗੇ ਇਹਨਾਂ ਭੁੱਖਿਆਂ ਮਰਦਿਆਂ ਵੀ ਨਹੀਂ ਆਉਣਾ, ਜਿਨ੍ਹਾਂ ਨੇ ਪਹਿਲਾਂ ਹੀ ਮਰਨਾ ਕਬੂਲਿਆ ਹੋਇਆ ਉਹਨਾਂ ਨੂੰ ਭੁੱਖ ਦਾ ਵੀ ਕਾਹਦਾ ਸਤਾ, ਫਿਰ ਕੀ ਕੀਤਾ ਜਾਵੇ? ਕਹਿਣ ਲੱਗੇ ਹੁਣ ਤੋਪਾਂ 'ਤੇ ਜਿੱਥੇ ਵਰਤੀ ਚੁੱਕੇ ਹਾਂ ਵੀ ਜਨਤਾ ਟੈਂਕ ਵੀ ਵਰਤੇ ਜਾਣ, ਪਰਿਕਰਮਾ ਵਿੱਚ ਵਾੜੇ ਜਾਣ, ਉਹਨਾਂ ਦੇ ਨਾਲ ਇੱਕੇ ਵਾਰ ਹਮਲਾ ਕਰਕੇ ਸਿੱਖ ਯੋਧਿਆਂ ਨੂੰ ਸ਼ਹੀਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾ ਕੇ ਸਿੱਖ ਕੌਮ ਦੀ ਸ਼ਾਨ ਨੂੰ ਮਿੱਟੀ ਦੇ ਵਿੱਚ ਮਿਲਾਈਏ, ਅਤੇ ਭਾਰਤੀ ਫੌਜ ਦਾ ਅਤੇ ਭਾਰਤੀ ਦੇਸ਼ ਦਾ ਜਿਹੜਾ ਝੰਡਾ ਹੈ ਨਾ ਹੁਣ ਇੱਥੇ ਲਹਿਰਾ ਦੇਈਏ।
ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਕਈ ਵਾਰ ਰਣਨੀਤੀਆਂ ਬਦਲੀਆਂ, ਕਈ ਵਾਰ ਤਜਵੀਜ਼ਾਂ ਬਦਲੀਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਫੌਜ ਮਾਰੀ ਗਈ। ਅਤੇ ਇਸ ਵੇਲੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਕਹਿੰਦਾ ਸ਼ੁਕਰ ਹੈ ਇਹੋ ਜਿਹੀ ਫੌਜ ਭਾਰਤ ਦੇ ਸਿੱਖਾਂ ਦੀ ਫੌਜ ਜਿਹੋ ਜਿਹੀ ਹੈ, ਜਿਹੋ ਜਿਹੀ ਗੁਰੂ ਕੇ ਸਿੱਖਾਂ ਦੀ ਫੌਜ ਹੈ, ਸ਼ੁਕਰ ਹੈ ਇਹੋ ਜਿਹੀ ਸਿੱਖਾਂ ਵਰਗੀ ਫੌਜ ਪਾਕਿਸਤਾਨ ਦੇ ਕੋਲ ਨਹੀਂ। ਜੇ ਕਿਧਰੇ ਪਾਕਿਸਤਾਨ ਦੇ ਕੋਲ ਇਹੋ ਜਿਹੀ ਫੌਜ ਹੁੰਦੀ ਨਾ, ਅਤੇ ਉਹਨਾਂ ਨੇ ਭਾਰਤ ਨੂੰ ਤਾਂ ਕਦੋਂ ਦਾ ਜਿੱਤ ਲੈਣਾ ਸੀ। ਫਿਰ ਇਸੇ ਪ੍ਰਕਾਰ ਕ੍ਰਿਸ਼ਨਾ ਸੁੰਦਰ ਸਵਾਮੀ ਸੁੰਦਰ ਜੀ ਕਹਿਣ ਲੱਗਾ, ਕਹਿੰਦਾ ਮੁੱਠੀ ਭਰ ਸਿੰਘ ਯੋਧੇ ਜਿੰਨੀ ਬਹਾਦਰੀ ਅਤੇ ਸੂਰ ਵੀਰਤਾ ਦੇ ਨਾਲ ਲੜ ਰਹੇ ਨੇ ਨਾ, ਇਹੋ ਜਿਹੇ ਸੂਰ ਵੀਰਾਂ ਦੀ ਮੇਰੇ ਕੋਲ ਇੱਕ ਬਟਾਲੀਅਨ ਵੀ ਹੋਵੇ ਨਾ, ਤਾਂ ਮੈਂ ਜ਼ਿਆ ਉਲ ਹੱਕ ਨੂੰ ਜਿੱਦਣ ਮੇਰਾ ਜੀ ਕਰੇ ਉੱਦਣ ਹੀ ਜਿੱਤ ਲਵਾਂ। ਜ਼ਿਆ ਉਲ ਹੱਕ ਉਹਨੀ ਦਿਨੀ ਪਾਕਿਸਤਾਨ ਦਾ ਰਾਸ਼ਟਰਪਤੀ ਸੀ, ਕਹਿਣ ਲੱਗਾ ਜਿਸ ਦਿਨ ਮੇਰਾ ਜੀ ਕਰੇ ਮੈਂ ਉੱਦਣ ਹੀ ਪਾਕਿਸਤਾਨ ਨੂੰ ਜਿੱਤ ਲਵਾਂ। ਜਿਹੋ ਜਿਹੀ ਫੌਜ ਸਿੱਖ ਯੋਧਿਆਂ ਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਖਵਾਲਿਆਂ ਦੀ ਹੈ, ਕਲਗੀਧਰ ਸਾਹਿਬ ਜੀ ਦੇ ਵੀਰ ਸਪੁੱਤਰਾਂ ਦੀ ਹੈ, ਖਾਲਸਾ ਅਕਾਲ ਪੁਰਖ ਦੀ ਫੌਜ, ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਜੁਝਾਰੂ ਯੋਧਿਆਂ ਦੀ ਹੈ। ਜੇ ਇਹੋ ਜਿਹੀ ਫੌਜ ਮੇਰੇ ਕੋਲ ਹੋਵੇ, ਜਿਸ ਦਿਨ ਮੇਰਾ ਜੀ ਕਰਾਂ ਮੈਂ ਉੱਦਣ ਹੀ ਪਾਕਿਸਤਾਨ ਨੂੰ ਜਿੱਤ ਲਵਾਂ। ਸਾਧ ਸੰਗਤ ਜੀ, ਇਸ ਪ੍ਰਕਾਰ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਉਸ ਸਮੇਂ ਦੀ ਭਾਰਤੀ ਫੌਜ ਦੇ ਅੰਦਰ ਵੀ ਮਸ਼ਹੂਰ ਹੋਏ, ਅਤੇ ਨਾ ਚਾਹੁੰਦਿਆਂ ਹੋਇਆਂ ਵੀ ਸਿੱਖ ਯੋਧਿਆਂ ਦੀ ਬਹਾਦਰੀ ਦੇ ਸੋਹਲੇ ਉਹਨਾਂ ਨੂੰ ਗਾਉਣੇ ਪਏ ਕਿ ਜਿਹੋ ਜਿਹੇ ਯੋਧੇ ਇਹ ਜੁਝਾਰੂ ਨੇ, ਇਹੋ ਜਿਹੇ ਜੁਝਾਰੂ ਕੋਈ ਹੋਰ ਨਹੀਂ ਹੋ ਸਕਦੇ। ਕਹਿਣ ਲੱਗੇ ਸੱਚਮੁੱਚ ਹੀ ਇਹਨਾਂ ਨੇ ਅੱਜ ਵੀ ਚਮਕੌਰ ਦੀ ਗੜੀ ਦਾ ਨਜ਼ਾਰਾ ਭਾਰਤੀ ਸਰਕਾਰ, ਭਾਰਤੀ ਫੌਜ ਨੂੰ ਅਤੇ ਦੁਨੀਆਂ ਨੂੰ ਦਿਖਾ ਦਿੱਤਾ ਹੈ, ਅੱਜ ਪ੍ਰਗਟ ਕਰਕੇ ਦੱਸ ਦਿੱਤਾ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਯੋਧੇ ਚਮਕੌਰ ਦੀ ਗੜੀ ਵਿੱਚ ਕਿਵੇਂ ਲੜੇ ਸਨ। ਉਵੇਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਸੇ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਖਵਾਲੀ ਵਾਸਤੇ ਲੜ ਰਹੇ ਨੇ, ਇਹ ਸੱਚਮੁੱਚ ਹੀ ਸੂਰ ਬੀਰ ਯੋਧੇ ਅਤੇ ਬਹਾਦਰ ਨੇ। ਸਾਧ ਸੰਗਤ ਜੀ, ਆਪਣਿਆਂ ਨੂੰ ਤਾਂ ਬਹਾਦਰ ਸਭ ਕੋਈ ਕਹਿੰਦਾ, ਮਾਂ ਕਹਿੰਦੀ ਮੇਰਾ ਸ਼ੇਰ ਪੁੱਤ ਹੈ, ਅਤੇ ਪੁੱਤ ਕਹਿੰਦਾ ਮੇਰਾ ਪਿਤਾ ਬੜਾ ਬਹਾਦਰ ਹੈ, ਆਪਣੇ ਪਿਓ ਨੂੰ ਤਾਂ ਬਲੀ ਸਭ ਕੋਈ ਕਹਿੰਦਾ, ਪਰ ਅਸਲ ਬਹਾਦਰ ਉਹ ਹੁੰਦਾ ਜਿਹਦੀ ਸਿਫਤ ਦੁਸ਼ਮਣ ਕਰੇ। ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ, ਇਸੇ ਤਰੀਕੇ ਦੇ ਨਾਲ ਵੱਡੇ ਭਾਰੀ ਜਿੰਨੇ ਵੀ ਸੂਰਬੀਰ ਯੋਧੇ ਨੇ, ਚਾਹੇ ਉਹ ਅਖੰਡ ਕੀਰਤਨੀ ਜਥੇ ਦੇ ਨੇ, ਹਜ਼ੂਰ ਸਾਹਿਬ ਤੋਂ ਗਏ ਹੋਏ ਕਾਰ ਸੇਵਾ ਵਾਲੇ ਯੋਧੇ ਨੇ, ਸਾਧ ਸੰਗਤ ਜੀ, ਇਹਨਾਂ ਜੁਝਾਰੂਆਂ ਨੇ ਭਾਰਤੀ ਸਰਕਾਰ ਅਤੇ ਭਾਰਤੀ ਫੌਜ ਦੇ ਗੋਡੇ ਲਗਵਾ ਦਿੱਤੇ, ਨਾ ਚਾਹੁੰਦਿਆਂ ਹੋਇਆਂ ਵੀ ਯੋਧਿਆਂ ਦਾ ਜਸ ਉਹ ਵੀ ਕਰਦੇ ਨੇ। ਅੱਜ ਵੀ ਗੁਰੂ ਘਰ ਦੇ ਪ੍ਰਚਾਰਕ, ਰਾਗੀ, ਢਾਡੀ, ਗਿਆਨੀ ਇਹਨਾਂ ਯੋਧਿਆਂ ਦਾ ਜਸ ਕਰਦੇ ਨੇ, ਅਤੇ ਰਹਿੰਦੀ ਦੁਨੀਆਂ ਤੱਕ ਇਹਨਾਂ ਦੇ ਜਸ ਦਾ, ਤੇਜ ਪ੍ਰਤਾਪ ਦਾ ਸੂਰਜ ਸਦਾ ਚਮਕਦਾ ਰਹੇਗਾ। ਅਤੇ ਭਾਰਤੀ ਫੌਜ ਅਤੇ ਭਾਰਤ ਸਰਕਾਰ ਦੇ ਮੱਥੇ 'ਤੇ ਜੋ ਇਹ ਕਲੰਕ ਲੱਗਾ ਨਾ, ਇਹ ਸਦੀਆਂ ਤੱਕ ਲੱਗਾ ਹੀ ਰਹੇਗਾ। ਇੱਕ ਪਾਸੇ ਗੰਗੂ ਦੀ ਵਾਰਸ ਹੈ, ਇੰਦਰਾ ਗਾਂਧੀ ਫੌਜਾਂ ਚੜ੍ਹਾ ਕੇ ਭੇਜੀਆਂ ਨੇ, ਦੂਜੇ ਪਾਸੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਵਾਰਸ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਜੁਝਾਰੂ ਯੋਧੇ ਜਿਨ੍ਹਾਂ ਨੇ ਫੌਜ ਨੂੰ ਰੋਕ ਕੇ ਹੀ ਨਹੀਂ ਰੱਖਿਆ, ਗੋਡੇ ਲਵਾ ਦਿੱਤੇ। ਐਸੇ ਸੂਰ ਬੀਰ ਯੋਧੇ ਬਹਾਦਰਾਂ ਨੂੰ, ਤਿੰਨਾਂ ਦੀ ਕਰਨੀ ਨੂੰ, ਨੇਕਨਾਮੀ ਨੂੰ, ਤਿੰਨਾਂ ਦੀ ਅਣਖ ਨੂੰ, ਗੈਰਤ ਨੂੰ, ਆਪਾ ਕੁਰਬਾਨ ਕਰਨੇ ਦੀ ਭਾਵਨਾ ਨੂੰ, ਅਤੇ ਤਿੰਨਾਂ ਸ਼ਹੀਦਾਂ ਨੂੰ ਵਾਰ ਵਾਰ ਪ੍ਰਣਾਮ, ਜ਼ੁਹਾਰ, ਨਮਸਕਾਰ, ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ। ਸਾਧ ਸੰਗਤ ਜੀ, ਇਸ ਪ੍ਰਕਾਰ ਵੱਡੀਆਂ ਕਾਰਵਾਈਆਂ, ਅੱਜ ਦੇ ਦਿਨ 4 ਜੂਨ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੇ ਜਿੱਥੇ ਜੁਝਾਰੂਆਂ ਦੇ ਯੋਧਿਆਂ ਦੇ ਟਿਕਾਣੇ ਸਨ, ਕਿ ਜਿਉਂਦੇ ਜੀ ਫੌਜਾਂ ਨੂੰ ਪਰਕਰਮਾਂ ਦੇ ਅੰਦਰ ਕਦਮ ਨਹੀਂ ਰੱਖਣ ਦੇਣਾ, ਇਸ ਪ੍ਰਕਾਰ ਉਹਨਾਂ ਨੂੰ ਖਦੇੜਨ ਵਾਸਤੇ ਅੱਜ ਦਾ ਦਿਨ ਵੱਡੇ ਭਾਰੀ ਹਮਲੇ ਕੀਤੇ ਗਏ, ਨੈਸ਼ਨਲ ਸਿਕਿਉਰਿਟੀ ਗਾਰਡ ਤੱਕ ਵਰਤੇ ਗਏ, ਹੈਲੀਕਾਪਟਰ ਤੱਕ ਵਰਤੇ ਗਏ, ਮਸ਼ੀਨ ਗੰਨਾਂ ਵਰਤੀਆਂ ਗਈਆਂ, ਤੋਪਖਾਨੇ ਵਰਤੇ ਗਏ, ਪਰ ਅੱਜ ਦੇ ਦਿਨ ਵੀ ਭਾਰਤੀ ਫੌਜ ਦੀ ਸ਼ਰਮਨਾਕ ਹਾਰ ਅਤੇ ਸਿੱਖ ਯੋਧਿਆਂ ਦੀ ਸ਼ਾਨਦਾਰ ਜਿੱਤ ਹੋਈ ਹੈ। ਐਸੇ ਸੂਰਬੀਰ ਯੋਧਿਆਂ ਨੂੰ ਅਤੇ ਸ਼ਹੀਦਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ। ਅਤੇ ਸਾਧ ਸੰਗਤ ਜੀ, ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰੀਏ।

0: ਜਿਨ੍ਹਾਂ ਦੀ ਸ਼ਹਾਦਤ ਦਾ ਦਿਨ ਮੁੱਖ ਰੱਖ ਕੇ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਮਲਾ ਕੀਤਾ ਸੀ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨਾ 1984 ਵਿੱਚ 3 ਜੂਨ ਨੂੰ ਆਈ ਸੀ, ਅਤੇ 3 ਜੂਨ ਦਾ ਦਿਨ ਮੁੱਖ ਰੱਖ ਕੇ ਕਿ ਸਤਿਗੁਰਾਂ ਦੀ ਸ਼ਹਾਦਤ ਵਾਲੇ ਦਿਨ ਬਹੁਤੀਆਂ ਸੰਗਤਾਂ ਗੁਰੂ ਘਰ ਵਿੱਚ ਜੁੜਦੀਆਂ ਨੇ, ਜਿੰਨੀਆਂ ਸੰਗਤਾਂ ਆਉਂਦੀਆਂ ਨੇ ਘੇਰ ਕੇ ਸਾਰੀਆਂ ਇੱਕੇ ਦਿਨ ਸ਼ਹੀਦ ਕੀਤੀਆਂ ਜਾਣ। ਐਸੇ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਦੀ ਸ਼ਹੀਦੀ ਦਾ ਦਿਨ ਭਾਰਤੀ ਫੌਜ ਨੇ ਹਮਲੇ ਵਾਸਤੇ ਚੁਣਿਆ ਸੀ। ਸੋ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰ ਅਰਜਨ ਪ੍ਰਤੱਖ ਹਰ ਹਾਜ਼ਰ ਨਾਜ਼ਰ ਪ੍ਰਤੱਖ ਪਰਮਾਤਮਾ ਪਰਮੇਸ਼ਰ ਜੀ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਸਾਡਾ ਜਿਹੜਾ ਮਨ ਹੈ ਨਾ ਪਦਾਰਥਾਂ ਵੱਲੋਂ ਅਤੇ ਮਾਇਆ ਦੇ ਮੋਹ ਵੱਲੋਂ ਉਪਰਾਮੋ ਕਰਕੇ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਪ੍ਰੇਮੀ ਹੋ ਜਾਵੇ। ਮਹਾਰਾਜ ਸਾਨੂੰ ਬੇਨਤੀਆਂ ਕਰਨ ਦੀ ਜਾਚ ਦੱਸੋ, ਵਾਹਿਗੁਰੂ ਜੀ ਦੇ ਸਨਮੁੱਖ ਕਿਵੇਂ ਬੇਨਤੀਆਂ ਕਰਦੇ ਰਹੀਏ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸਾਰਗ ਮਹੱਲਾ ਪੰਜਵਾ, ਸਰਲੇਖ ਸਾਰਗ ਹੈ, ਰਾਗ ਸਾਰੰਗ ਹੈ, ਅਰਥ ਸਾਰੰਗ ਕੀਤਾ ਜਾਵੇਗਾ, ਪਾਠ ਸਾਰਗ ਕੀਤਾ ਜਾਵੇਗਾ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਨੇ, ਦੋ ਪਦੇ, ਦੋ ਦੋ ਪਦਿਆਂ ਵਾਲੇ, ਦੋ ਦੋ ਪੌੜੀਆਂ ਵਾਲੇ, ਦੋ ਦੋ ਬੰਦਾਂ ਵਾਲੇ ਸ਼ਬਦ ਪ੍ਰਾਰੰਭ ਹੁੰਦੇ ਨੇ। ਘਰ ਚੌਥਾ ਸਤਿਗੁਰੂ ਜੀ ਹਦਾਇਤ ਕਰਦੇ ਨੇ ਸਿਰਲੇਖ ਲਿਖ ਕੇ, ਜਦੋਂ ਇਸ ਅੰਮ੍ਰਿਤਮਈ ਗੁਰਬਾਣੀ ਦਾ ਰਾਗ ਵਿੱਚ ਪਾ ਕੇ ਕੀਰਤਨ ਕੀਤਾ ਜਾਵੇ ਨਾ, ਤਾਂ ਦੂਜੇ ਸੁਰਤਾਲ ਘਰ ਦੇ ਵਿੱਚ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਸਾਰੰਗ ਰਾਗ ਵਿੱਚ ਗਾਇਆ ਜਾਵੇ ਜੀ। ਸਾਧ ਸੰਗਤ ਜੀ, ਪਹਿਲਾਂ ਤੀਜੇ ਸੁਰਤਾਲ ਘਰ ਦੇ ਸ਼ਬਦ ਚੱਲਦੇ ਸਨ, ਹੁਣ ਚੌਥੇ ਦੇ ਸ਼ੁਰੂ ਹੁੰਦੇ ਨੇ। ਸੁਰਤਾਲ ਘਰ ਬਦਲਨੇ ਤੇ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਗੁਰ ਪੂਜਨੀਕ ਹੈ, ਚੇਤਨ ਰੂਪ ਹੈ, ਤ੍ਰੇਈ ਕਾਲ ਆਬਾਦ, ਸਰਬ ਦਾ ਪ੍ਰਕਾਸ਼ਕ ਰੂਪ ਤੇ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ ਰਖਵਾਲਾ, ਸਰਬਤ ਦਾ ਹੈ, ਉਚਾਰਨੇ ਮਾਤਰ ਸੇ, ਨਾਮ ਲੈਣੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ।
1: ਸਤਿਗੁਰ ਪ੍ਰਸਾਦ
0: ਤ੍ਰੇਈ ਕਾਲ ਆਬਾਦ, ਤਿੰਨਾਂ ਸਮਿਆਂ ਦੇ ਅੰਦਰ ਸੱਚ ਸਰੂਪ, ਸਤ ਚੇਤ ਆਨੰਦ ਸਰੂਪ, ਪੂਜਨੀਕ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨੇ ਵਾਲਾ ਤੇ ਵਾਹਿਗੁਰੂ ਗੁਰ ਸਭਨਾ ਤੋਂ ਵੱਡਾ ਹੈ, ਜੋ ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਮੋਹਨ ਕਰ ਆਵਹੋ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਮਾਇਆ ਵੱਲੋਂ, ਮੋਹ ਵੱਲੋਂ ਮਨ ਨੂੰ ਉਪਰਾਮ ਕਰਨੇ ਵਾਸਤੇ, ਵਾਸ਼ਨਾਵਾਂ ਦੇ ਤਿਆਗ ਵਾਸਤੇ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਵਾਹਿਗੁਰੂ ਜੀ ਦੇ ਸਨਮੁੱਖ ਬੇਨਤੀਆਂ ਕਰਦੇ ਰਹੋ। ਮਹਾਰਾਜ ਕਿਵੇਂ ਬੇਨਤੀਆਂ ਕਰੀਏ, ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾਓ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਐਵੇਂ ਬੇਨਤੀਆਂ ਕਰਨੇ ਨੇ, ਮੋਹਨ ਹੇ ਮਨਾਂ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ, ਘਾਰੇ ਆਵਹੋ, ਘਾਰੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ਘਰ ਦੇ ਵਿੱਚ। ਵਾਹਿਗੁਰੂ ਜੀ ਮਨਾਂ ਨੂੰ ਮੋਹ ਲੈਣ ਵਾਲੇ ਜੀਓ, ਆਪਣੇ ਪਿਆਰਿਆਂ ਦੇ ਮਨਾਂ ਦੇ ਅੰਦਰੋਂ ਮੋਹਨ, ਮੋਹ ਦਾ ਹਨਨ ਕਰ ਦੇਣ ਵਾਲੇ, ਨਾਸ਼ ਕਰ ਦੇਣ ਵਾਲੇ ਪਰਮੇਸ਼ਰ ਜੀ, ਮੇਰੇ ਹਿਰਦੇ ਘਰ ਦੇ ਵਿੱਚ ਆਉਣਾ ਕਰੋ ਜੀ। ਮਹਾਰਾਜ ਮੈਂ ਆਪ ਜੀ ਦੇ ਅੱਗੇ ਕਰੋ ਜੋ ਦਰੀਆ, ਜੋਦੜੀਆਂ ਕਰਦੀ ਆ, ਬੇਨਤੀਆਂ ਕਰਦੀ ਆ, ਮਿੰਨਤਾਂ ਕਰਦੀ ਹਾਂ, ਮਾਲਕ ਪਰਮੇਸ਼ਰ ਜੀ ਮੇਰੇ ਹਿਰਦੇ ਘਰ ਦੇ ਵਿੱਚ ਆਉਣਾ ਕਰੋ ਜੀ।
1: ਮਾਨ ਕਰੋ ਅਭਿਮਾਨ ਬੋਲੋ।
0: ਮਹਾਰਾਜ ਜੀ ਅਸੀਂ ਭਾਵੇਂ ਨਿਮਰਤਾ ਦੇ ਧਾਰਨੀ ਵੀ ਨਹੀਂ, ਮਾਣ ਕਰਦੇ ਹਾਂ ਜੀ, ਕਿਸ ਤੇ ਕਰਦੇ ਹਾਂ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਮਹਾਰਾਜ ਮਾਣ ਵੀ ਸਾਡਾ ਆਪ ਜੀ ਦੇ ਉੱਪਰ ਹੀ ਹੈ, ਤੁਝ ਉੱਪਰ ਮੇਰਾ ਹੈ ਤਾਣਾ, ਤੂੰ ਹੈ ਮੇਰਾ ਮਾਣਾ ਰਾਮ। ਮਹਾਰਾਜ ਮੇਰਾ ਮਾਣ ਵੀ ਆਪ, ਮੇਰਾ ਤਾਣ ਵੀ ਆਪ, ਨਿਮਰਤਾਵਾਨ ਨਾ ਹੋਣੇ ਕਰਕੇ ਭਾਵੇਂ ਅਸੀਂ ਅਭਿਮਾਨ ਦੇ ਬਚਨ ਵੀ

0: ਸਾਡੇ ਕੋਲੋਂ ਚੂਕ ਹੋ ਗਈ, ਚੁੱਕ ਗਏ ਆ, ਇਹ ਸਾਡੀ ਭੁੱਲ ਹੈ। ਬੰਦਗੀ ਨਾ ਕਰਨੇ ਰੂਪੀ ਭੁੱਲ ਵੀ ਕਰ ਰਹੇ ਹਾਂ, ਅਭਿਮਾਨ ਵੀ ਕਰਦੇ ਹਾਂ ਤੇ ਮਾਣ ਵੀ ਕਰਦੇ ਹਾਂ। ਪਰ ਮਹਾਰਾਜ ਅਸੀਂ ਜੈਸੇ ਵੀ ਹਾਂ ਤੇਰੀ ਪ੍ਰਿਯ ਚਿਰਿਆ, ਹੇ ਪਤੀ ਪਰਮੇਸ਼ਰ ਜੀ, ਪ੍ਰਿਯ ਜੀ, ਪਰਮ ਪ੍ਰੇਮ ਦੇ ਆਸਪਦ ਜੀਓ, ਮੇਰੇ ਮਾਲਕ ਸਾਹਿਬ ਜੀਓ, ਪਰਮ ਪਿਆਰੇ ਜੀ ਤੇਰੀ ਚਿਰਿਆ, ਮੈਂ ਜੈਸੀ ਵੀ ਹਾਂ ਆਪ ਜੀ ਦੀ ਚੇਲੀ ਹਾਂ, ਜੈਸੀ ਵੀ ਹਾਂ ਜਗਿਆਸੂ ਇਸਤਰੀ, ਮੈਂ ਆਪ ਜੀ ਦੀ ਦਾਸੀ ਹਾਂ, ਜੈਸੀ ਵੀ ਹਾਂ ਆਪ ਜੀ ਦੀ ਚਾਕਰੀ ਕਰਨ ਵਾਲੀ ਹਾਂ। ਮਹਾਰਾਜ ਭੁੱਲਾ ਚੁੱਕਾ ਨਾ ਚਿਤਾਰਦਿਆਂ ਹੋਇਆਂ ਬਖਸ਼ ਲੈਣਾ ਕਰੂ
1: ਰਹਾਓ,
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ,
1: ਨਿਕਟ ਸੁਨੋ ਅਰ ਪੇਖੋ ਨਾਹੀ,
0: ਐਵੇਂ ਬੇਨਤੀਆਂ ਕਰਨੀਆਂ ਨੇ ਮਹਾਰਾਜ ਜੀ ਪਰਮੇਸ਼ਰ ਜੀ ਸਾਧੂਆਂ ਤੋਂ, ਸੰਤਾਂ ਤੋਂ, ਮਹਾਤਮਾ ਤੋਂ, ਉੱਤਮ ਜਗਿਆਸੂਆਂ ਤੋਂ ਤੇ ਸਤਿਗੁਰਾਂ ਤੋਂ। ਨਿਕਟ ਸੁਣਾਓ, ਸੁਣਿਆ ਹੈ ਕਿ ਤੁਸੀਂ ਬੜੇ ਨਿਕਟ ਬੜੇ ਨੇੜੇ ਵੱਸਦੇ ਹੋ, ਸੁਣਿਆ ਹੈ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਸੁਣਿਆ ਹੈ ਕਹਿ ਰਵਿਦਾਸ ਹੱਥ ਪੈ ਨੇੜੇ, ਸੁਣਿਆ ਤੁਸੀਂ ਨੇੜੇ ਤੋਂ ਨੇੜੇ ਵੱਸਦੇ ਹੋ, ਮਹਾਰਾਜ ਅੰਗ ਹਿਰਦੇ ਦੇ ਅੰਦਰ ਵੱਸਦੇ, ਅਸਾਂ ਨੇ ਤੁਹਾਨੂੰ ਸੁਣਿਆ ਅਰ ਪੇਖਾ ਨਾਹੀ, ਮਹਾਰਾਜ ਮੇਰੇ ਨੇਤਰਾਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਨੇ, ਨੇੜੇ ਵੱਸਦਿਆਂ ਸੁਣਿਆ ਤੇ ਹੈ ਪਰ ਆਪ ਜੀ ਨੂੰ ਨੇੜੇ ਵੱਸਦਿਆਂ ਮੈਂ ਦੇਖਿਆ ਨਹੀਂ ਹੈ, ਇਹ ਮੇਰੀ ਭੁੱਲ ਇਹ ਮੇਰੀ ਚੁੱਕ ਹੈ ਜੀਓ।
1: ਭਰਮ ਭਰਮ ਦੁੱਖ ਭਰੀਆ,
0: ਭਰਮਾਂ ਦੇ ਵਿੱਚ ਪੈ ਕਰਕੇ ਮੈਂ ਭਰਮ ਗਈ, ਫਿਰ ਜੂਨੀਆਂ ਵਿੱਚ, ਚਾਰੇ ਯੁੱਗਾਂ ਵਿੱਚ, ਦਸਾਂ ਦਿਸ਼ਾਵਾਂ ਵਿੱਚ, 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਭੋਗਦਿਆਂ ਭੋਗਦਿਆਂ, ਭਰਮਦਿਆਂ ਭਰਮਦਿਆਂ ਦੁੱਖ ਭਰੀਆ, ਬਹੁਤੀ ਦੁੱਖਾਂ ਦੇ ਨਾਲ ਭਰ ਗਈਆਂ, ਮਹਾਰਾਜ ਮੇਰੇ ਪੱਲੇ ਦੁੱਖ ਹੀ ਦੁੱਖ ਬਚੇ ਹਨ।
1: ਹੋਏ ਕਿਰਪਾਲ ਗੁਰ ਲਾਹੇ ਪਾਰ ਦੋ,
0: ਤੇ ਬੇਨਤੀ ਹੈ ਹੇ ਪੂਰੇ ਸਤਿਗੁਰੂ ਜੀ, ਜਿਹੜਾ ਮਨ ਦੇ ਅੰਦਰ ਹੰਗਤਾ ਦਾ ਪਰਦਾ ਬਣਿਆ ਹੋਇਆ ਨਾ, ਇਹ ਹਉਮੈ ਦਾ ਪਰਦਾ ਬਣਿਆ ਹੋਇਆ ਨਾ, ਇਹ ਹਉਮੈ ਦੀ ਕੰਧ ਦੀਵਾਰ ਦਾ ਪਰਦਾ ਬਣਿਆ ਹੋਇਆ ਨਾ, ਜੋ ਪਤੀ ਪਰਮੇਸ਼ਰ ਜੀ ਨੂੰ ਹਿਰਦੇ ਵਿੱਚ ਹੀ ਦੇਖਣ ਨਹੀਂ ਦਿੰਦਾ, ਹੇ ਪੂਰੇ ਸਤਿਗੁਰੂ ਜੀ ਹੋਏ ਕਿਰਪਾਲ, ਮੇਰੇ ਤੇ ਕਿਰਪਾਲੂ ਹੋਣਾ ਕਰੋ, ਗੁਰ ਲਾਹੇ ਪਾਰ ਦੋ, ਸਤਿਗੁਰੂ ਜੀ ਇਹ ਹਉਮੈ ਦਾ ਪਰਦਾ ਹਿਰਦੇ ਚੋਂ ਲਾਹ ਦੇਵੋ। ਸਤਿਗੁਰੂ ਜੀ ਦੀ ਗੁਰਬਾਣੀ ਦੇ ਬਚਨ ਨੇ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਧਨ ਕਹੀਏ ਜਗਿਆਸੂ ਰੂਪ ਇਸਤਰੀ ਆਤਮਾ, ਤੇ ਪਿਰ ਕਹੀਏ ਪਤੀ ਪਰਮਾਤਮਾ, ਵਾਸਾ ਤੇ ਇੱਕ ਥਾਂ ਤੇ ਹੀ ਹੈ, ਵੱਸਦੇ ਤੇ ਹਿਰਦੇ ਦੇ ਵਿੱਚ ਹੀ ਨੇ, ਵਿੱਚ ਹਉਮੈ ਭੀਤ ਕਰਾਰੀ ਹੀ, ਪਰ ਹਉਮੈ ਦੀ ਬੜੀ ਮਜ਼ਬੂਤ ਕੰਧ ਵਿੱਚ ਹੈ, ਤੇ ਸਿਆਣੇ ਕਹਿੰਦੇ ਨੇ ਪੰਜਾਬੀ ਦੀ ਕਹਾਵਤ ਹੈ, ਕੰਧ ਓਲੇ ਪਰਦੇਸ ਹੁੰਦਾ ਹੈ, ਜਿਹੜਾ ਕੰਧ ਓਲੇ ਬੈਠਾ ਉਹ ਪਰਦੇਸ 'ਚ ਹੀ ਬੈਠਾ ਹੈ, ਪਰਦੇਸ ਜਿਹੜਾ ਬੈਠਾ ਉਹ ਵੀ ਓਲੇ, ਜਿਹੜਾ ਕੰਧ ਓਲੇ ਉਹ ਵੀ ਓਲੇ, ਪਰਦਾ ਤੇ ਬਣਿਆ ਹੋਇਆ ਨਾ। ਹੇ ਪੂਰੇ ਸਤਿਗੁਰੂ ਜੀ, ਜੇ ਕਿਰਪਾ ਕਰਕੇ ਇਹ ਭਰਮ ਦਾ ਹਿਰਦਾ, ਭਰਮ ਦਾ ਪਰਦਾ ਸਾਡੇ ਹਿਰਦੇ ਦੇ ਵਿੱਚੋਂ ਲਾਹ ਦੇਣਾ ਕਰੋ।
1: ਮਿਲੋ ਲਾਲ ਮਨ ਹਰੀਆ,
0: ਹੇ ਮੇਰੇ ਲਾਲ ਪਿਆਰੇ ਜੀ, ਮਨ ਨੂੰ ਹਰੀਆ, ਮਨ ਨੂੰ ਹਰ ਲੈਣ ਵਾਲੇ ਜੀਓ, ਮਨ ਦੇ ਵਿੱਚੋਂ ਵਿਕਾਰਾਂ ਨੂੰ, ਪਾਪਾਂ ਨੂੰ ਨਾਸ਼ ਕਰ ਦੇਣ ਵਾਲੇ ਜੀਓ, ਮਿਲਾਓ ਇਹ ਸਤਿਗੁਰੂ ਜੀ ਹਉਮੈ ਦਾ ਪਰਦਾ।

ਦਿਨ ਤੇ ਲੱਖਾਂ ਸਾਲ ਲੰਘ ਗਏ ਹੋਣ। ਸਤਿਗੁਰੂ ਜੀ ਦੇ ਇਹ ਵੀ ਬਚਨ ਨੇ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਯ ਤੁਧ ਭਗਵੰਤਾ। ਇੱਥੇ ਬਚਨ ਨਿਮਖ ਦਾ ਆਇਆ ਹੈ। ਨਿਮਖ ਮਾਤਰ ਵੀ ਪਰਮੇਸ਼ਰ ਜੀ ਦੀ ਯਾਦ, ਪਰਮੇਸ਼ਰ ਜੀ ਦਾ ਧਿਆਨ, ਪਰਮੇਸ਼ਰ ਜੀ ਦਾ ਨਾਮ ਵਿਸਰ ਜਾਵੇ ਨਾ, ਤੇ ਸਾਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਲੱਖਾਂ ਸਾਲ ਤੇ ਕਰੋੜਾਂ ਦਿਨ ਵਿਛੋੜੇ ਦੇ ਵਿੱਚ ਬਤੀਤ ਗਏ ਹੋਣ। ਨਿਮਖ ਮਾਤਰ ਸਮਾਂ

0: ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਕੀਤੀ ਹੈ, ਅਸੀਂ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਕਰ ਲਈਏ, ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਨੇ। ਭਾਈ ਜਿਨ੍ਹਾਂ ਨੇ ਸਾਧ ਸੰਗਤ ਦੀ ਭੀਰ ਜਾਓ ਪਾਈ, ਭੀਰ ਦਾ ਭਾਵ ਹੈ ਇਕੱਠ, ਇੱਥੇ ਸਨਮਾਨ ਬੋਧਕ ਸ਼ਬਦ ਲੈਣਾ ਇਕੱਤਰਤਾ, ਜਿੱਥੇ ਸਾਧ ਸੰਗਤ ਦੀ ਇਕੱਤਰਤਾ ਹੁੰਦੀ ਹੈ, ਜਿੱਥੇ ਸਾਧ ਸੰਗਤ ਜੁੜਦੀ ਹੈ, ਜਿੱਥੇ ਸਾਧ ਸੰਗਤ ਮਿਲ ਕੇ ਜਪਦੀ ਤੇ ਸਰਵਣ ਕਰਦੀ ਏ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਿਨ੍ਹਾਂ ਜਿਨ੍ਹਾਂ ਨੇ ਜਦੋਂ ਜਦੋਂ ਸਾਧ ਸੰਗਤ ਦੀ ਇਕੱਤਰਤਾ ਪਾਈ ਹੈ ਜੀਓ,
1: ਨਾਨਕ ਹਰ ਸੰਗ ਮਿਰੀਆ,
0: ਤਾਂ ਪੰਜਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤਾਓ ਤਦੋਂ ਜਦੋਂ ਸਾਧ ਸੰਗਤ ਪਾਈ ਤਦੋਂ ਹਰ ਸੰਗ ਮਿਰੀਆ, ਉਹ ਜਗਿਆਸੂ ਰੂਪ ਇਸਤਰੀਆਂ ਸਤ ਸੰਗਤ ਕਰਨ ਵਾਲੀਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲੀਆਂ ਨੇ, ਉਹ ਸੰਗਤਾਂ ਉਹ ਮਾਈ ਉਹ ਭਾਈ ਉਹ ਜਗਿਆਸੂ ਵਾਹਿਗੁਰੂ ਜੀ ਨੂੰ ਮਿਲੇ ਨੇ, ਜਿਹੜੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਈ ਇਸ ਪ੍ਰਕਾਰ ਜਿਨ੍ਹਾਂ ਨੇ ਵੀ ਪ੍ਰਾਪਤ ਕੀਤਾ ਸਾਧ ਸੰਗਤ ਦੁਆਰਾ ਹੀ ਪ੍ਰਾਪਤ ਕੀਤਾ ਹੈ ਜੀਓ।
1: ਮਹੱਲਾ ਪੰਜਵਾ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜਿਹੜੇ ਜਗਿਆਸੂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਹੁੰਦੀ ਹੈ? ਸਾਡੀ ਮਨੋ ਦਸ਼ਾ ਤੇ ਐਸੀ ਹੈ, ਹਰ ਵੇਲੇ ਸੋਚਦੇ ਰਹਿੰਦੇ ਹਾਂ, ਹਰ ਵੇਲੇ ਵਿਚਾਰਾਂ ਵਿੱਚ ਹੀ ਡੁੱਬੇ ਰਹਿੰਦੇ ਹਾਂ, ਇਹ ਕਰ ਲਈਏ ਉਹ ਕਰ ਲਈਏ, ਇਹ ਕਰਨਾ ਸੀ ਉਹ ਕਰਨਾ ਸੀ, ਇਹ ਨਹੀਂ ਕਰਨਾ ਸੀ ਉਹ ਨਹੀਂ ਕਰਨਾ ਸੀ। ਮਹਾਰਾਜ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਦੀ ਸੋਚ ਵਿਚਾਰ ਕੈਸੀ ਹੁੰਦੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਨਾਮ ਦੇ ਰਸੀਏ ਨੇ, ਜਿਨ੍ਹਾਂ ਨੂੰ ਨਾਮ ਦਾ ਰਸ ਆ ਰਿਹਾ, ਜਿਹੜੇ ਵਾਹਿਗੁਰੂ ਜੀ ਦੀ ਆਗਿਆ ਭਾਣੇ ਵਿੱਚ ਰਹਿੰਦੇ ਨੇ, ਉਹ ਬਚਨ ਕਰਦੇ ਨੇ ਅਬ ਕਿਆ ਸੋਚਾਓ, ਹੁਣ ਸੋਚ ਕਾਹਦੀ ਕਰਨੀ ਹੈ? ਸੋਚ ਦਾ ਭਾਵ ਹੈ ਚਿੰਤਾ, ਹੁਣ ਚਿੰਤਾ ਕਾਹਦੀ ਕਰਨੀ ਹੈ? ਕਿਸੇ ਨੂੰ ਚਿੰਤਾ ਗਰੀਬੀ ਦੀ, ਕਿਸੇ ਨੂੰ ਚਿੰਤਾ ਬਿਮਾਰੀ ਦੀ, ਕਿਧਰੇ ਕਾਲ ਸਰੀਰ ਨੂੰ ਖਾ ਹੀ ਨਾ ਜਾਵੇ, ਕਿਸੇ ਨੂੰ ਚਿੰਤਾ ਮੌਤ ਦੀ, ਕਿਧਰੇ ਮੌਤ ਹੀ ਨਾ ਆ ਜਾਵੇ। ਪਰ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ, ਹੁਕਮਾਂ ਨੂੰ ਮੰਨਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤੋ ਪਾਇਨ ਤਿਨਾ ਪੀਰੋ ਜੀ ਦੇ। ਉਹ ਆਪ ਚਿੰਤਾ ਤੇ ਕਰਦੇ ਹੀ ਨਹੀਂ, ਉਹਨਾਂ ਦੀ ਫਿਰ ਚਿੰਤਾ ਕੌਣ ਕਰਦਾ ਜੀ? ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਸ ਪਰਮੇਸ਼ਰ ਜੀ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਨਾ, ਫਿਰ ਉਹਨਾਂ ਦੀ ਪ੍ਰਤ ਪਾਲਣਾ ਤੇ ਕਾਰਜਾਂ ਦੀ ਚਿੰਤਾ ਪਰਮੇਸ਼ਰ ਨੂੰ ਹੋ ਜਾਂਦੀ ਏ। ਪਰਮੇਸ਼ਰ ਜੀ ਜਾਣਦੇ ਨੇ ਧਿਆਨ ਪਰਾਇਣ ਹੋ ਗਿਆ, ਇਸ ਨੇ ਆਤਮ ਸਮਰਪਣ ਸਾਡੇ ਅੱਗੇ ਕਰ ਦਿੱਤਾ ਮਨ ਬਾਣੀ ਸਰੀਰ ਕਰਕੇ, ਫਿਰ ਵਾਹਿਗੁਰੂ ਜੀ ਹੀ ਇਸ ਦੇ ਪਰਥਾਏ ਸੋਚਦੇ ਨੇ ਕਿਵੇਂ ਪ੍ਰਤ ਪਾਲਣਾ ਕਰਨੀ ਤੇ ਕਿਵੇਂ ਉਬਾਰਨਾ ਤੇ ਕਿਵੇਂ ਤਾਰਨਾ ਹੈ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਨਾ, ਚਿੰਤਾਵਾਂ ਕਰਨ ਦੇ ਨਾਲ ਸੋਚਾਂ ਸੋਚਣ ਦੇ ਨਾਲ ਬਣਦਾ ਵੀ ਕੁਛ ਨਹੀਂ। ਸਾਧ ਸੰਗਤ ਜੀ, ਅੱਜ ਤੱਕ ਦੀ ਕਿੰਨੀ ਜ਼ਿੰਦਗੀ ਸੋਚਾਂ ਸੋਚਦਿਆਂ ਹੀ ਲੰਘ ਗਈ, ਕਿੰਨੀ ਜ਼ਿੰਦਗੀ ਚਿੰਤਾਵਾਂ ਵਿੱਚ ਹੀ ਲੰਘ ਗਈ ਕਿ ਚਿੰਤਾ ਦੇ ਨਾਲ ਕਿਸੇ ਦੇ ਕਾਰਜ ਸਵਰੇ ਨੇ। ਚਿੰਤਾ ਕਰਕੇ ਬਲੱਡ ਪ੍ਰੈਸ਼ਰ ਤੇ ਹੋ ਸਕਦਾ ਕਿਸੇ ਦਾ ਘੱਟ ਗਿਆ ਹੋਵੇ, ਇਹ ਤੇ ਹੋ ਸਕਦਾ ਹੈ ਫੁਰਨੇ ਨੀਵੇਂ ਹੋ ਗਏ ਹੋਣ ਤੇ ਸਰੀਰ ਰੋਗੀ ਹੋ ਗਿਆ ਹੋਵੇ, ਪਰ ਚਿੰਤਾ ਦੇ ਨਾਲ ਕਦੇ ਕਿਸੇ ਦਾ ਸਵਰ ਦਾ ਕੁਛ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਬੀਰ ਜੋ ਮੈਂ ਚਿਤਵਾਉ ਨਾ ਕਰੈ, ਕਿਆ ਮੇਰਾ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਇਸੇ ਪ੍ਰਕਾਰ ਜੋ ਮਨ ਚਿੱਤ ਨਾ ਚੇਤੈ ਸਨ, ਸੋ ਗੱਲ ਹੀ ਰੱਬ ਕੀਆਂ। ਪਰਮੇਸ਼ਰ ਜੀ ਉਹ ਭਾਣੇ ਉਹ ਕੌਤਕ ਵਰਤਾਉਂਦੇ ਨੇ ਜੋ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਦੀ ਮਨੋਦਸ਼ਾ ਐਸੀ ਹੁੰਦੀ ਏ, ਉਹ ਕਹਿੰਦੇ ਨੇ ਅਬ ਕਿਆ ਸੋਚਾਓ, ਹੁਣ ਕੀ ਸੋਚਣਾ ਕਰੀਏ, ਕਿਉਂ ਸੋਚਣਾ ਕਰੀਏ।
1: ਸੋਚ ਵਿਸਾਰੀ,
0: ਚਿੰਤਾ ਕਰਨੇ ਵਾਲੀ ਸਾਰੀ ਸੋਚ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਵਿਸਾਰੀ ਦਿੱਤੀ ਹੁੰਦੀ ਏ। ਦੁਸ਼ਮਣਾਂ ਦਾ ਘੇਰਾ ਪਿਆ ਹੋਵੇ, ਚਾਹੇ ਗੜੀ ਚਮਕੌਰ ਦੀ ਹੋਵੇ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭਾਰਤੀ ਫੌਜਾਂ ਨੇ ਘੇਰਾ ਕਿਉਂ ਨਾ ਪਾਇਆ ਹੋਵੇ, ਉਹਨਾਂ ਨੂੰ ਚਿੰਤਾ ਤੇ ਆਉਂਦੀ ਹੋਈ ਨਹੀਂ। ਇਸ ਪ੍ਰਕਾਰ ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਿ ਪਲ ਹੀ ਲੇਖੈ ਸਾਸ ਗਿਰਾਸ। ਉਹ ਤੇ ਮੌਤ ਦੀ ਵੀ ਚਿੰਤਾ ਨਹੀਂ ਕਰਦੇ, ਲੱਖਾਂ ਦੀ ਗਿਣਤੀ ਵਿੱਚ ਘੇਰਾ ਹੋਵੇ ਤਾਂ ਵੀ ਹਾਸੇ ਠੱਠੇ ਹੀ ਕਰਦੇ ਨੇ, ਸਿੰਘ ਮੌਤ ਨੂੰ ਵੀ ਮਜ਼ਾਕ ਕਰਦੇ ਨੇ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਮੋਰਚੇ ਵਿੱਚ ਮੁੱਠ ਮੁੱਠ ਛੋਲਿਆਂ ਦੀ ਛਕਣ ਨੂੰ ਮਿਲਦੀ ਸੀ। ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦਿਆਂ ਜੋੜਿਆਂ ਦੀ ਧੂੜ ਲੈ ਕੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਫਰ ਦਿੱਤੀ ਗਈ ਨਾ, ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖ ਦਿੰਦੇ ਆ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ, ਸੈਂਸਰ ਲਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਬਸ ਡਰਾਮਾ ਜਿਹਾ ਕਰਨਾ, ਤੁਹਾਨੂੰ ਗ੍ਰਿਫਤਾਰ ਕਰਕੇ ਹੈਲੀਕਾਪਟਰ ਰਾਹੀਂ ਦਿੱਲੀ ਲੈ ਜਾਵਾਂਗੇ, ਜਾਂ $1 ਅਰਬ ਅਤੇ ਨਾਲ ਯੂਰਪ ਦੇ ਜਿਸ ਵੀ ਦੇਸ਼ ਦੀ ਤੁਸੀਂ ਆਖੋ ਨਾਗਰਿਕਤਾ ਸਮੇਤ ਪਰਿਵਾਰ ਦੇ ਦਿੰਦੇ ਆ, ਸਿਟੀਜਨਸ਼ਿਪ ਦਵਾ ਦਿੰਦੇ ਆ, ਬਸ ਆਹ ਮੰਗਾਂ ਛੱਡ ਦਿਓ। ਪਰ ਸਾਧ ਸੰਗਤ ਜੀ, ਨਾ ਦੌਲਤ ਦਾ ਲਾਲਚ ਨਾ ਮੌਤ ਦੀ ਪਰਵਾਹ, ਨਵਾਬੀਆਂ ਨੂੰ ਠੋਕਰਾਂ ਹੀ ਮਾਰਦੇ ਨੇ। ਮੁੱਖ ਮੰਤਰੀ ਦੀ ਕੁਰਸੀ ਜੇ ਧਰਮ ਤੋਂ ਡੁੱਲਾ ਕੇ ਦਿੱਤੀ ਜਾਵੇ ਕਿ ਧਰਮ ਛੱਡ ਦਿਓ ਅਤੇ ਕੁਰਸੀ ਲੈ ਲਿਓ, ਫਿਰ ਕੁਰਸੀਆਂ ਨੂੰ ਵੀ ਠੋਕਰਾਂ ਹੀ ਮਾਰਦੇ ਨੇ। ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ, ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਲੋੜ ਕਦੇ ਪਵੇ ਜੇ ਨਿਸ਼ਾਨਾ ਅਜਮਾਵਣੇ ਦੀ ਗੋਲੀ ਮੂਹਰੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ। ਕਦੇ ਸਾਧ ਸੰਗਤ ਜੀ, ਕਲਗੀਧਰ ਸਾਹਿਬ ਜੀ ਨੇ ਬੰਦੂਕ ਦੀ ਪਰਖ ਕੀਤੀ ਨਾ, ਪਿਤਾ ਪੁੱਤਰ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਬੰਦੂਕ ਦੀ ਗੋਲੀ ਦੇ ਅੱਗੇ ਛਾਤੀਆਂ ਡਾਹ ਦਿੰਦੇ ਨੇ। ਜੇ ਤੀਜਾ ਘੱਲੂਘਾਰਾ ਹੋਇਆ June 1984 ਦਾ, ਗੁਰੂ ਕੇ ਲਾਲਾ ਨੇ ਗੋਲੀਆਂ ਅੱਗੇ ਹੀ ਨਹੀਂ, ਤੋਪਖਾਨਿਆਂ ਦੇ ਅੱਗੇ ਤੇ ਟੈਂਕਾਂ ਦੇ ਅੱਗੇ ਵੀ ਛਾਤੀਆਂ ਡਾਹ ਦਿੱਤੀਆਂ, ਪਰ ਜਿਉਂਦੇ ਜੀ ਉਹਨਾਂ ਨੂੰ ਪਰਕਰਮਾ 'ਚ ਨਹੀਂ ਵੜਨ ਦਿੱਤਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਅਬ ਕਿਆ ਸੋਚਾਓ ਸੋਚ ਵਿਸਾਰੀ, ਭਾਈ ਉਹਨਾਂ ਨੇ ਚਿੰਤਾਵਾਂ ਵਿਸਾਰੀ ਦਿੱਤੀਆਂ ਨੇ। ਜਦੋਂ ਸੀਸ ਸਤਿਗੁਰੂ ਜੀ ਨੂੰ ਭੇਟ ਕਰ ਦਿੱਤਾ, ਫਿਰ ਮਰਨ ਦੀ ਚਿੰਤਾ ਕਾਹਦੀ ਕਰਨੀ ਹੈ, ਜੀਵਨ ਕਾਲ ਦੇ ਪਦਾਰਥਾਂ ਦੀ ਚਿੰਤਾ ਕਾਹਦੀ ਕਰਨੀ ਹੈ, ਆਉਣ ਵਾਲੇ ਦੁੱਖਾਂ ਤੋਂ ਡਰਨਾ ਕਾਹਦਾ, ਤੇ ਸੁੱਖਾਂ ਦੀ ਚਿਤਵਨੀ ਕਾਹਦੀ ਕਰਨੀ ਹੈ। ਉਹ ਕਹਿੰਦੇ ਨੇ ਹੁਣ ਕਿਸ ਪ੍ਰਕਾਰ ਦੀ ਸੋਚ ਕਰਨੀ, ਕਿਉਂ ਸੋਚ ਕਰਨੀ ਹੈ, ਸਾਰੀਆਂ ਸੋਚਾਂ ਤੇ ਚਿੰਤਾਵਾਂ ਉਹਨਾਂ ਨੇ ਵਿਸਾਰੀ ਦਿੱਤੀਆਂ ਹਨ।
1: ਕਰਣਾ ਸਾ ਸੋਈ ਕਰ ਰਹਿਆ,
0: ਭਾਈ ਉਹਨਾਂ ਦੀ ਮਨੋਦਸ਼ਾ ਐਸੀ ਹੁੰਦੀ ਹੈ, ਉਹ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਜੋ ਕਰਨਹਾਰ ਨੇ, ਜਿਸ ਵਾਹਿਗੁਰੂ ਜੀ ਨੇ ਸਾਰੇ ਕਾਰਜ ਕਰਨੇ ਨੇ, ਵਾਹਿਗੁਰੂ ਜੀ ਨੂੰ ਜੋ ਭਾਉਂਦਾ ਹੈ, ਵਾਹਿਗੁਰੂ ਜੀ ਉਹੀਓ ਕਾਰਜ ਕਰ ਰਹੇ ਹਨ।
1: ਇਹ ਨਾਉ ਬਲਿਹਾਰੀ,
0: ਵਾਹਿਗੁਰੂ ਜੀ ਦੇ ਸਨਮੁਖ ਕਹਿੰਦੇ ਨੇ ਪਰਮ ਪਿਤਾ ਪਰਮੇਸ਼ਰ ਜੀ, ਕਿਰਪਾਲਤਾ ਕਰਕੇ ਸਾਨੂੰ ਆਪਣਾ ਅੰਮ੍ਰਿਤ ਨਾਮ ਬਖਸ਼ਿਸ਼ ਕਰਨਾ ਕਰੋ। ਮਹਾਰਾਜ ਆਪ ਜੀਆਂ ਤੋਂ, ਆਪ ਜੀ ਦੇ ਨਾਮ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਜੀਓ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ, ਜਗਤ ਦੇ ਅੰਦਰ ਉੱਤਰ ਦੱਖਣ ਪੂਰਬ ਤੇ ਪੱਛਮ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਵਿਸ਼ਿਆ ਰੂਪੀ ਜ਼ਹਿਰ ਫੈਲ ਰਹੀ ਹੈ। ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਘਰਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਵਿੱਚ, ਜਿੱਥੇ ਵੀ ਚਲੇ ਜਾਈਏ ਨਾ, ਵਿਸ਼ੇ ਵਿਕਾਰਾਂ ਦੀ ਜ਼ਹਿਰ ਸਭ ਜਗ੍ਹਾ ਤੇ ਪਸਰੀ ਹੋਈ ਹੈ। ਕਿਸੇ ਨੂੰ ਕਾਮ ਦੇ ਫੁਰਨੇ, ਕਿਸੇ ਨੂੰ ਕ੍ਰੋਧ ਦੇ, ਲੋਭ ਮੋਹ ਹੰਕਾਰ ਦੇ, ਸਾਰੀ ਜ਼ਹਿਰੀ ਹੈ ਨਾ, ਚਾਰੇ ਦਿਸ਼ਾਵਾਂ ਵਿੱਚ ਜ਼ਹਿਰੀ ਜ਼ਹਿਰ ਪਸਰੀ ਹੋਈ ਏ, ਇਸ ਜ਼ਹਿਰ ਤੋਂ ਕਿਵੇਂ ਬਚੀਏ।
1: ਗੁਰ ਮੰਤਰ ਮੂਖ ਗਰੜਾਰੀ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸੱਪਾਂ ਦੇ ਕੁੰਡ ਵਿੱਚ ਵੀ ਚਲੇ ਜਾਈਏ ਨਾ, ਤੇ ਗਾਰੜੂ ਮੰਤਰ ਮੁੱਖ ਚੋਂ ਪੜ੍ਹਦੇ ਰਹੀਏ, ਕੋਈ ਸੱਪ ਡੰਗ ਨਹੀਂ ਮਾਰਦਾ। ਇਹ ਵਿਸ਼ੇ ਵਿਕਾਰਾਂ ਰੂਪੀ, ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਜਿਹੜੇ ਸੱਪ ਨੇ, ਇਹ ਵਿਸ਼ਿਆਂ ਦੀ ਜ਼ਹਿਰ ਫੈਲਾ ਰਹੇ ਨੇ ਇਸ ਜਗਤ ਸੰਸਾਰ ਵਿੱਚ, ਚਾਰੇ ਕੁੰਟਾਂ ਵਿੱਚ, ਜਿੱਥੇ ਵੀ ਵਿਚਰਦੇ ਹੋ ਨਾ। ਸਤਿਗੁਰੂ ਜੀ ਨੇ ਬਚਨ ਕੀਤਾ, ਗੁਰਮੰਤਰ ਮੁੱਖ ਦੇ ਵਿੱਚੋਂ ਗੁਰਮੰਤਰ ਜਪਦੇ ਰਹੋ। ਵਾਹਿਗੁਰੂ ਗੁਰਮੰਤਰ ਹੈ, ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਮੁੱਖ ਦੇ ਵਿੱਚੋਂ ਸਦਾ ਜਪਦੇ ਹੀ ਰਹੋ। ਇਹ ਗਾਰੜੂ ਮੰਤਰ ਜਿਵੇਂ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਨ ਦਿੰਦਾ, ਵਾਹਿਗੁਰੂ ਗੁਰਮੰਤਰ ਐਸਾ ਮੰਤਰ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਸੱਪਾਂ ਦੀ, ਵਿਸ਼ਿਆਂ ਦੀ ਜ਼ਹਿਰ ਨਹੀਂ ਚੜ੍ਹਨ ਦਿੰਦਾ। ਅਰਥਾਤ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਤਾਰ। ਹਿਰਦੇ ਵਿੱਚ ਵੀ ਨਾਮ ਦੀ ਚਿਤਵੀ ਰੱਖੋ, ਮਨ ਮਹਿ ਚਿਤਵਾ ਚਿਤਵਨੀ, ਤੇ ਰਸਨਾ ਦੇ ਵਿੱਚੋਂ ਵੀ ਨਾਮ ਜਪਦੇ ਰਹੋ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਐ। ਐਸਾ ਜਿਹੜਾ ਗੁਰਮੰਤਰ ਵਾਹਿਗੁਰੂ ਹੈ, ਭਾਈ ਗਾਰੜੂ ਮੰਤਰ ਦੀ ਨਿਆਈ ਮੁੱਖ ਚੋਂ ਜਪਦੇ ਰਹੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੇਅਸਰ ਹੋ ਜਾਣਗੇ, ਤੁਹਾਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਹੀਂ ਚੜਾ ਸਕਣਗੇ।
1: ਹੱਥ ਦੇ ਰੱਖਿਓ ਕਰ ਆਪਣਾ,
0: ਤੇ ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਨੇ, ਨਾਮ ਵਿੱਚ ਲਿਬ ਨੂੰ ਲਗਾਉਂਦੇ ਨੇ, ਪਰਮ ਪਿਤਾ ਪਰਮੇਸ਼ਰ ਜੀ ਤਿੰਨਾਂ ਦੇ ਸੀਸ ਦੇ ਉੱਪਰ अथवा अंतशकरण रूपी शीस दे उपर अपना कृपा रूपी हाथ रख करके इन्हां विषयां दी जहर तों बचा लैंदे हन।
1: जल कमला अलकारी
0: महाराज किवें रख लैंदे ने, कोई उदाहरण दे के दसो। हजूर फरमाउंदे ने ज्यो जिस प्रकार जल पानी दे विचों कमला कमल दे फुल अलपारी अलपती रहिंदे ने, कमल दे फुल जड़ा चिकड़ विच ने, डंडी पानी दे विच है, पर आप पानी दे विच ते चिकड़ दे विच भिजदे ही नहीं, चिकड़ तो ते पानी तो असांग ही रहिंदे ने। कोई उपर पानी पाके भी भिउण दा जतन करे ना, कमल दे फुल पानी नूं अंगीकार ही नहीं करदे, ग्रहण ही नहीं करदे, भिजदे ही नहीं। जिवें कमल दे फुल पानी विच रहिंदे निरलेप ने, इवें वाहिगुरु जी की बंदगी करन वाले संसार रूपी तलाओ विच रहिंदिया होया विषय विकारां रूपी चक्कर तो अंदर ले परिंदे हन जीओ।
1: नाही किछ मैं क्या हो सा।
0: सो महाराज इस कमल वर्गी अलिपता नूं प्राप्त करन वास्ते जतन की करिए। सतगुरु जी बचन करदे ने, भाई बेनतियां करदे रहो वाहिगुरु जी दे सन्मुख। वाहिगुरु जी, परम पिता परमेश्वर जी, हो नाही मेरे विच कुछ बल नहीं है, हो नाही किछ मेरी कोई हस्ती नहीं, मेरा कोई बल नहीं, मेरी कोई ताकत नहीं, मेरी कोई सियाणप नहीं। हे गरीब निवाज जी, मैं क्या हो सा, मेरा कीता की हुंदा है। जे मैं जतन कर लवां काल तो बचा ते की बच सकदा, नहीं बच सकदा। जे मैं जतन करा विकारा तो बच जावा ते बच सकदा, नहीं बच सकदा। मेरा कीता होया कुछ नहीं हुंदा है। वाहिगुरु जी,
1: सब तुम ही कल धारी।
0: हे महाराज सच्चे पातशाह जी, ये सर्व कला समर्थ जी, सारिया कला दे धारण वाले आप हो, जिस नूं चाहुंदे हो कला शक्ति दे नाल विकारां तों बचा लैंदे हो, जिस नूं चाहुंदे हो कला शक्ति दे नाल काल दी फाही चों कढ लैंदे हो। कृपा करके मैनूं वी कढ लवो।
1: नानक भाग परयो हर पाशा।
0: सतगुरु श्री गुरु अर्जन देव साहिब सच्चे पातशाह जी बेनतियां करने दी जाच सिखाउंदे ने, सिखो एवें बेनतियां करो। भाग गगे नूं सिहारी है, अर्थ है भाग के भज के। महाराज सच्चे पातशाह जी इन्हां विषय विकारां रूपी सप्पां तों बचण वास्ते ना मैं भज के दौड़ के परयो हर पाशा हरी परमेश्वर जी आप जी दे पिछे पै गया हाँ, दौड़ के विकारां तों आप जी दे चरणां दी शरण विच पै गया हाँ।
1: राख संत सदकारी।
0: महाराज जिहड़े आप जी दे संत जन सदा सदा नाम दी कारी किरत करन वाले ने ना, उन्हां दे सदके ही सानू रख लवो। साध संगत जी किसे शाहूकार दे कोलों कर्जा लेना होवे ना, शाहूकार कहिंदा मैं तेनू जानदा नहीं, मैनू नहीं पता तेरा व्यवहार किहो जिहा है, तू विच कोई गवाह पा दे जिहड़ा तेरी गवाही दे देवे ते मैं तेनू कर्जा तेनू धन दे दिंदा। शाहूकार दे कोल गवाही पा दित्ती जांदी है। जदों चंगा बंदा, ईमानदार बंदा, भला बंदा, चंगे व्यवहार वाला बंदा, धन वाला धनी बंदा गवाही पा दिंदा ना, शाहूकार जी इसनू कर्जा दे दिओ, जे ये कर्जा नहीं मोड़ेगा तो फिर मैं मोड़ांगा। जदों गवाही पा दित्ती जांदी ते शाहूकार कर्जा दे दिंदा। अज भी बैंकां चों कर्जे लए जांदे ने ना, ते बैंक वाले कहिंदे तेरी गारंटी की है, गरंटर कौन है तेरा, कोई चंगा सॉलिड गरंटर सानू दे दे तेनू कर्जा दे देवांगे। फिर चंगा गरंटर कोई बैंक नूं दे दिता जावे ना कि जेकर मेरा ते व्यवहार बैंक दे नाल नहीं बनिया, पर यह जिहड़ा गरंटर लै करके आया गरंटी देण वाला इहदा बैंक विच चंगा व्यवहार है, इहदी गरंटी ते मैनूं कर्जा दे दिओ। साध संगत जी इसे प्रकार परमेश्वर जी ने शाहूकार, परमेश्वर जी ने तनाड, परमेश्वर जी ने शाहां सिर शाह, पातशाहां सिर पातशाह, असीं हां विकारी, साडा परमेश्वर जी दे नाल विहार ही नहीं बनिया। फिर परमेश्वर जी पुछदे ने तेनू बख्शीए किवें, साडे नाल ना तेरा प्यार ना तेरा व्यवहार, तेनू किवें बख्शीए। फिर तरला है वाहिगुरु जी दे अके, राख संत सदकारी। जेडे आप जी दे संत जन ने ना महाराज, इन्हां संतां दी गवाही करके छड्ड दिओ। ये संतां दी गवाही है, संत जनां दी संगत करदे आ, इन्हां दी गवाही करके छड्ड दिओ। निर्गुण राख लिया संतन का सदका, सतगुर ढाक लिया मोहे पापी पड़दा। महाराज हां ते असी निर्गुण राख संत सदकारी, साडे ते ऐसे कर्म नहीं, इन्नी बंदगी इन्नी भगती नहीं कि साडे कर्मा करके सानू रख लवो। महाराज इन्हां संत जना दे सदके ही कृपा करके सानू रख लवो, सानू संसार सागर तो तार देवो। जिवें चंगा गारंटर होवे ते कर्जा मिल जांदा है, संत जन गारंटर होण ते वाहिगुरु जी तो सतगुरु जी तो मुक्ति मिल जांदी है। ਮਹਾਰਾਜ ਇਹ ਸੰਤ ਜਾਨੀ ਸਾਡੇ ਗਰੰਟਰ ਨੇ, ਇਹਨਾਂ ਦੀ ਹੀ ਸੰਗਤ ਕਰਦੇ ਹਾਂ, ਇਹਨਾਂ ਸੰਤ ਜਨਾਂ ਦੇ ਸਦਕੇ ਸਾਨੂੰ ਵਿਕਾਰਾਂ ਤੋਂ, ਇਹਨਾਂ ਵਿਸ਼ਿਆਂ ਦੀ ਜ਼ਹਿਰ ਤੋਂ ਤੇ ਕਾਲ ਦੇ ਜਾਲ ਤੋਂ ਕਿਰਪਾ ਕਰਕੇ ਰੱਖ ਲੈਣਾ ਕਰੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 84 ਲੱਖ ਜੂਨੀਆਂ ਦੇ ਜਾਲ ਨੂੰ ਤੋੜਨ ਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੱਲ ਦੱਸਦੇ ਨੇ। ਇਵੇਂ ਵਾਹਿਗੁਰੂ ਜੀ ਦੇ ਸਨਮੁੱਖ ਬੇਨਤੀਆਂ ਕਰਦੇ ਰਹੋ, ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮਿਲ ਲੈਂਦੇ ਨੇ, ਵਿਕਾਰਾਂ ਦੇ, ਮਾਇਆ ਦੇ ਤਿੰਨਾਂ ਗੁਣਾਂ ਦੇ, ਤੇ 84 ਲੱਖ ਦੇ ਬੰਦੀ ਖਾਨੇ ਦੇ ਵਿੱਚੋਂ ਕਿਰਪਾ ਕਰਕੇ ਕੱਢ ਲੈਂਦੇ ਹਨ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਬਖਸ਼ਿਆ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਜੂਨ 1984 ਦੇ ਤੀਜੇ ਘੱਲੂਘਾਰੇ ਦੇ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚੋਂ ਚੰਦ ਕੁ ਅੰਸ਼ ਆਪ ਜੀ ਦੀ ਨਜ਼ਰ ਕਰਦੇ ਹਾਂ। ਸਾਧ ਸੰਗਤ ਜੀ, ਇਹ ਕੋਈ ਪੂਰੇ ਦਿਨ ਦਾ ਇਤਿਹਾਸ ਨਹੀਂ, ਚੰਦ ਕੁ ਅੰਸ਼ ਨੇ। ਸਮੇਂ ਨੂੰ ਵੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਜੋ ਚੰਦ ਕੁ ਅੰਸ਼ ਆਪ ਜੀ ਦੇ ਨਜ਼ਰ ਕੀਤੇ ਗਏ ਨੇ, ਪਾਵਨ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਅਸੀਂ ਵੀ ਸਤਿਗੁਰੂ ਜੀ ਦੇ ਅੱਗੇ ਬੇਨਤੀਆਂ ਕਰੀਏ, ਕਰੋ ਜੋ ਦਰੀਆ ਮਹਾਰਾਜ, ਅਸੀਂ ਵੀ ਆਪ ਜੀ ਦੇ ਅੱਗੇ ਜੋਦੜੀਆਂ, ਆਪ ਜੀ ਦੇ ਅੱਗੇ ਬੇਨਤੀਆਂ ਕਰਦੇ ਹਾਂ। ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਅਤੇ ਇਤਿਹਾਸ ਸਾਡੇ ਤਾਂ ਸਰਵਣ ਅਤੇ ਕਥਨ ਕਰਵਾਇਆ ਹੈ ਨਾ ਜੀ, ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਆਪ ਨੂੰ ਤਰਸ ਕੀਤਾ ਸਰ, ਪਾਤਸ਼ਾਹ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਬੱਚਿਆਂ ਪਾਸੋਂ ਕੀਰਤਨ ਕਰਦਿਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਸੁਧਰ ਜੀਓ, ਅੰਜਾਨ ਬੱਚੇ ਸਮਝ ਕੇ ਮਾਪਾ ਸੰਗਤਾਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਕਰਦੇ ਨੇ। ਸਤਿਗੁਰੂ ਜੀ ਆਪ ਨਾਮ ਜਾਣੀ ਜਾਣ, ਸਤਿਗੁਰੂ ਜੀ ਸੰਗਤਾਂ ਦੀਆਂ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰਨ, ਸਤਿਗੁਰੂ ਜੀ ਸੇਵਾ ਲਈ ਚਲਾਉਣਾ, ਮਾਇਆ ਦੀ ਬਰਕਤ ਬਖਸ਼ਿਸ਼ ਕਰਨੀ, ਅੰਗ ਸਾਹਿਬ ਨਾਲ ਸਤਿਗੁਰੂ ਹਰਦ ਮੈਦਾਨ ਉੱਤੇ ਕਰਨੀ, ਯਾਤਰਾ ਸਫਲ ਕਰਨੀ।

I'm not going to do that.

Thank you.

Thank you.

Thank you.

महाराज दुर्गा पटना।

I'm going to go to the hospital.

Oh, man.

Thank you.

ਵਾਵ ਰੋੜੇ ਕਿਹਾ ਜਾਂਦਾ ਹੈ। ਸੋ ਕਹਿੰਦੇ ਨੇ ਜੋ ਹਵਾ ਦੇ ਵਾਵ ਰੋੜੇ

ਗੁਮਟ ਬਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਧਈ ਮਰਤ ਹੈ। ਬਿੰਦ ਕੇ ਸਦਈਆ ਤਾਹੀ ਹੀਜ ਕੀ ਬੜਈਆ ਦੇ ਦਬੰਦਰਾ ਸਦੀਵ ਪਾਏ ਨਾਂਗੇ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕਹਿ ਸਕੇ ਤਰਤ ਹੈ। ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਤਾ ਤਾਰੀ ਪੌਣ ਕੇ ਆਹਾਰੀ ਸੋਫ ਜੰਗ ਜਾਨੀਅਤ ਹੈ। ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤਿਤ ਕੋਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ। ਜੇਤੇ ਵੱਡ ਗਿਆਨੀ ਤਿਨੋ ਜਾਨੀ ਬੈ ਬਖਾਨੀ ਨਾਹ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਬੂਮ ਕੇ ਬਸਈਆ ਤਾਹੇ ਹੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀ ਹੈ। ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿ ਸ ਫਿਰਈਆ ਤੇ ਤੂੰ ਬੂਧ ਕੇ ਪਛਾਨੀ ਹੈ। ਜਲ ਕੇ ਤਰਈਆ ਕੋ ਕੰਗੇਰੀ ਸਿੱਖ ਹੱਥ ਜਗ ਆਗ ਕੇ ਬਛਈਆ ਸੋਚਾ ਕੋਰ ਸੰਭ ਮਾਨੀ ਹੈ। ਸੂਰਜ ਸਿਵਈਆ ਤਾਹੇ ਕੌਲ ਕੀ ਵਢਾਈ ਦੇ ਤੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ। ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੇ ਰਿਖ ਕਿਸ ਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਓ ਢੇਰੂ ਗੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ। ਮੂੜ ਰੂੜ ਪੀਟ ਤਨ ਗੂੜ ਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਬਿਸਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋ ਕਿ ਜੱਟਾ ਥਾਰੀ ਸਤਿ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ।

ਨਾਚਤ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਰੀ ਅਨੇਕ ਭਾਉ ਕਰਿਓ ਹੀ ਕਰਤ ਹੈ। ਚੰਦਰਮਾਤ ਸੀਤਲ ਨ ਸੂਰ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪੱਸਿਆ ਬ੍ਰਹਮ ਸੇਨਾ ਬੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੋਗਨ ਕੀ ਚੌਕਰੀ ਫਿਰ ਆਈ ਫਿਰਤ ਹੈ। ਏਕ ਸੇ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਬਿਸਨ ਕਿਤੇ ਵੇਦ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਵਸ ਭਏ ਹੈ। ਪੀਰੇ ਓ ਬਿਕਾਂਬਰ ਕਿਤੇ ਗਨ ਨ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ। ਮਾਨਸੇ ਮਹੀਪ ਦਿਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰਤ ਜੋਧਨ ਸੇ ਮਾਨਧਾਰੀ ਭੋਗ ਭੋਗ ਭੂਮਾਂਤ ਭੂਮ ਮੈਂ ਮਿਲਤ ਹੈ। ਸਿਜਦੇ ਕਰੇ ਅਨੇਕ ਦੋਬ ਜੀ ਕਪਟ ਫਿਸ ਭੋਸਤੀ ਅਨੇਕ ਦਾਰੀ ਬਾਵਤ ਹੈ ਸੀਸ ਕੋ ਕਹ ਭਯ ਮੱਲ ਜੁਪ ਕਾਢਦੇ ਅਨੇਕ ਡੰਡ ਸੋ ਤੁਨ ਡੰਡੋਤ ਅਸ ਡਾਂਗ ਅਥ ਤੀਸ ਕੋ ਕਹ ਭਯ ਰੁਕੀ ਜੁਪ ਡਾਰ ਰਹੀ ਊਰਧ ਮੁਖ ਮਨ ਤੇ ਨਾ ਮੂਡ ਨੇ ਹੋ ਰਾਯੋ ਅਥ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭਾਵ ਜਗਦੀਸ ਕੋ ਸੀਸ ਪਟ ਗਤ ਜਾ ਕੇ ਕਾਨ ਮੈਂ ਖਜੂਰ ਧਸੇ ਮੁੰਡ ਛੱਟ ਗਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਕ ਗੋਚਰਿਆ ਫਲ ਫੂਲ ਕੋ ਭਚਿਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਚਿਆ ਬੋਲ ਪੂਛ ਲੀਜੇ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਫਿਟ ਪਰ ਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓ ਹੀ ਕਰਤ ਹੈ। ਏਕ ਪਾਇ ਠਾਡ ਸਦਾ ਬਨ ਮੈ ਰਹਤ ਬ੍ਰਿਛ ਫੂਕ ਫੂਕ ਪਾਂ ਫੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਚੀਨ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਬਿਨਾ ਹੁਜਲੀਨ ਭਾਵਨਾ ਯਕੀਨ ਦੀਨ ਕੈਸੇ ਕੇ ਦਰਤ ਹੈ। ਜੈਸੇ ਏਕ ਸੌਂਗੀ ਕਹੂੰ ਜੋਗਿਆ ਬੈਰਾਗੀ ਬਨੇ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਕਨ ਬ੍ਰਹਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰ ਪਰ ਸੀਤ ਕਾਲ ਕੁੰਚਰ ਉਗਦ ਹਾ ਅਨੇਕ ਦਾ ਪੁਕਾਰਹੀ ਕਹ ਭਯ ਜੋ ਪਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਡਾਕ ਉਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂੜਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਿਹੀਨ ਕਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜਬ ਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜਬ ਪਾਇਤ ਅਜਾਪ ਦੇਵ ਬੂਧ ਨਾ ਸਦੀਵ ਤੁਹੀਂ ਤੁਹੀਂ।

ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਵੇਵ ਵੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸਜੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੱਤਰ ਜਾਨੀਐ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਖ ਹੈ ਅਦੂਗ ਦਾਗ ਦੱਗ ਹੈ ਅਭੂਤ ਬ੍ਰਹਮ ਵੇਖ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਗ ਫੇਕ ਹੈ ਸਦੀਵ ਵਿਸ਼ਵ ਵਰਣ ਹੈ ਬਿਸਵੰਬਰ ਬਿਸਵਨਾਥ ਹੈ ਬਿਸੇਖ ਬਿਸਵਰਨ ਹੈ ਜਿਮੀ ਜਮਾਨ ਕੇ ਬਿਖੇ ਸਦੀਵ ਕਰਮ ਭਰਮ ਹੈ ਅਦਵੈਖ ਹੈ ਅਭੇਖ ਹੈ ਅਲੇਖ ਨਾਥ ਜਾਨੀਐ ਸਦੀਵ ਸਰਬ ਠੌਰ ਮੈਂ ਬਿਸੇਖ ਆਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਬੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਐ ਗੰਜ ਅਦ ਦੇਵ ਹੈ ਕਹੋ ਸੁਗੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ਮਗੀਨ ਓ ਮਕਾਨ ਅਪ੍ਰਮਾਨ ਤੇਜ ਮਾਨੀਐ ਨ ਦੇਹ ਨ ਗੇਹ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ

ਹੈ ਨਾ ਵਿਆਦ ਹੈ ਅਗਾਧ ਰੂਪ ਲੇਖੀਐ ਦੋਗ ਹੈ ਅਦਾਗ ਹੈ ਅਛੈ ਪ੍ਰਤਾਪ ਵੇਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ

ਸਰਬ ਸਬਤ ਪਤਾਰ ਕੇ ਦਰਜਾ ਪਹੀ ਜਿਹ ਜਾਪ ਆਦ ਦੇਵ ਗਾਦ ਦੇ ਜਨਾਦ ਮੁਰਤ ਤਾਪ ਜੰਤਰ ਮੰਤਰ ਨ ਆਵੇ ਕਰਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸਨੰਕੇ ਵਿਖੇ ਬਿਰਾਜ ਸੂਦਰ ਵੀ ਵਹਿਨਾਹੇ ਗੂੜ ਗੌੜ ਨ ਵਿਲ ਵੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਦ ਨ ਭੂਮ ਆਕਾਸ਼ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਤ ਪਤਾਰ ਕੇ ਦਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਫਨਣ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ ਪੜਤ ਪੜਤ ਥਕੇ ਮਹਾ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਜਗ ਰਚਿਆ ਨਾ ਵਰਣ ਜਾ ਕੋ ਜਾਤ ਬਾਤ ਨਾ ਵੇਖ। ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ। ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ। ਦੀਨ ਬੰਧ ਪ੍ਰਵੀਨ ਸਰੀਬਲ ਸਰਬ ਕੋ ਕਰਤਾਰ, ਵਰਨ ਚਿਹਨਾ ਚੱਕਰ ਜਾ ਕੋ ਚੱਕਰ ਚਿਹਨਾਕਾਰ। ਜਾਤ ਪਾਤ ਨਾ ਗੋਤ੍ਰ ਗਾਥਾ ਰੂਪ ਰੇਖ ਨ ਵਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ। ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ।

ਸਰਮ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮ ਕਾਚਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀ ਸਵਚਾਰ ਆਦਿ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ।

ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜੀਵੇ ਜਾਇ ਜਾਇ ਹੋਸੀ ਸਾਸਤ੍ਰ ਪ੍ਰਕਰਖਣ ਆਦ ਨੀਲਗਾਦ ਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਰੀ ਦਮੰਕੇ ਕੇ ਹਰਨੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਵਿਲੋਚਨ ਬ੍ਰਤਨ ਵਿਮੋਚਨ ਸੋਜ ਵਿਸੋਚਨ ਕੌਜ ਕਸੇ ਦਾਮਨੀ ਬ੍ਰਹਾਸੇ ਸੁਖ ਸਰਨਾ ਸੇ ਸੋ

ਕਾਲ ਵਧੇ ਸਰਦਾਰ ਵਿਵਰਗਨ ਦੁਰਜਨ ਦਰਗਣ ਅਤੁਲ ਅਮਰਖਣ ਧਰਮ ਦੁਜੇ ਧੂਮ ਰਾਜ ਬਿਧੁਨ ਸੰ ਸੁਣਤ ਚੁਨ ਸੰ ਸੁੰਭ ਨ ਪਾਦ ਨਿ ਸੁੰਭ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦ ਨੀਲ ਅਗਾਧ ਕਥੇ।

ਅਨੰਤ ਤਵ ਕਹੋ ਜਥਾਵਤ ਦ੍ਰਿੜ ਤੰਤ। ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਭੂਤ ਅਨਫੈ ਦਯਾਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਬੇਤ ਕਹਤ। ਕਯੂਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ। ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ

ਭੰਜਨਾਦ ਜਲ ਥਲ ਪ੍ਰਭਾਉ ਸਰਬਤ੍ਰ ਸਾਥ। ਜਿਹ ਜਾਤ ਪਾਤ ਨਹੀਂ ਭੇਦ ਭਰਮ, ਜਿਹ ਰੰਗ ਰੂਪ ਨਹੀਂ ਏਕ ਧਰਮ, ਜੇ ਸਤਰੁ ਮਿੱਤਰ ਦੂ ਏਕ ਸਾਰ, ਅਛੈ ਸਰੂਪ ਅਵਿਚਲ ਅਪਾਰ। ਜਾਨੀ ਨ ਜਾਏ ਜਿਹ ਰੂਪ ਰੇਖ, ਕਹੇ ਵਾਸ ਤਾਸ ਕਹੇ ਕੌਣ ਵੇਖ, ਕਹੇ ਨਾਮ ਤਾਸ ਹੈ ਕਵਨ ਜਾਤ, ਜੇ ਸਤਰੁ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਨ ਸਰੂਪ, ਜਿਹ ਚਕਰ ਚਿਹਨ ਨਹੀਂ ਰੰਗ ਰੂਪ, ਜੇ ਖੇਦ ਵੇਦ ਨਹੀਂ ਕਰਮ।

ਅਹੀਂ ਬਵੰਤ ਅੰਦੁਰੰਤ ਜਿਹ ਨੇਤ ਨੇਤ ਨਿਸ ਤਿੰਨ ਉਚਰੰਤ ਪਾਇਓ ਨ ਜਾਇ ਜਿਹ ਪੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ। ਕਈ ਕੋਟ ਇੰਦਰ ਜਿਹ ਪਾਨਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਤ ਜਿਹ ਨੇਤ ਨੇਤ ਨਿਸ ਤਿੰਨ ਉਚਰੰਤ। ਤਵ ਪ੍ਰਸਾਦ ਸਵਈਏ ਦੀਨਨ ਕੀ ਵਰਤ ਪਾਲ ਕਰੈ ਨਿਤ ਸੰਧੂ ਵਾਰ ਗਨੀ ਮਨ ਗਾਰੇ ਪਛ ਪਸੂ ਨਕ ਨਾਕ ਨਰਾਧਿਪ ਸਰਵ ਸਮੈ ਸਭ ਕੋ ਪ੍ਰਤ ਪਾਰੈ। ਭੂਖ ਤਹ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਹਾਰੈ। ਦਾਹਤ ਹੈ ਦੁਖ ਦੁਖਨ ਕੋ ਦਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰਨ ਪਾਏ ਸਕੇ ਪਦਮਾਪਦ ਵੇਦਕ ਤੇਵ ਅਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੂਖ ਰੁਹਾਨ ਕੀ ਰੋਜੇ ਨਟਾਰੈ। ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰ ਵੇਵ ਨਾ ਭੇਵ ਲਖਿਓ ਭਰਮ ਸਿਉ ਫਰਮਾਏ। ਵੇਦ ਉਰਾਨਕ ਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ

ਲੋਕ ਅਣਗੇ ਕਰਤਾ ਹਰਤਾ ਜਲ ਮੈਂ ਥਲ ਮੈਂ ਫਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਦੇਹ ਵਿਹੀਨ ਸਨੇਹ ਸਭੋਤਨ ਨੇਹ ਬਿਰਕਤ ਗੇਹ ਅਛਹਿ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੀ ਸੁੰਦਰ ਸੁੰਦਰ ਸ੍ਰੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

जिसमें है अमृत ज्ञान है, मानक भगत बैराग।

ਅਤੇ ਪਰਮ ਸਨਮਾਨਯੋਗ ਗੁਰਤਾ ਗੱਦੀ ਅਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਮੁਕੱਦਸ ਗੋਦ ਦੇ ਅੰਦਰ ਜੁੜ ਕਰਕੇ ਬਾਦਸ਼ਾਹ ਦਰਵੇਸ਼ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪਾਕ ਪਵਿੱਤਰ ਧਰਤੀ ਦੇ ਉੱਪਰ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ, ਜਿੱਥੇ ਹਿਰਦੇ ਦੀ ਵੇਦਨ ਅਰਦਾਸ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਵਿਅਕਤ ਕਰ ਰਹੇ ਹੋ, ਉੱਥੇ ਗੁਰੂ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਜੁੜ ਗੁਰੂ ਕੇ ਪਾਵਨ ਬਚਨ ਗੁਰਬਾਣੀ ਕੀਰਤਨ ਔਰ ਗੁਰ ਇਤਿਹਾਸ ਦੀ ਕਥਾ ਦੇ ਰੂਪ ਵਿੱਚ ਸਰਵਣ ਕਰ ਰਹੇ ਹੋ। ਸਾਧ ਸੰਗਤ, ਇਹ ਵੱਡੀਆਂ ਭਾਗਾਂ ਦੀ ਨਿਸ਼ਾਨੀ ਜੋ ਇਸ ਪਾਵਨ ਧਰਤੀ ਦੇ ਉੱਪਰ ਅਵਚਲ ਨਗਰ ਗੋਬਿੰਦ ਗੁਰੂ ਕਾ ਇਸ ਪਾਵਨ ਧਰਾ ਦੇ ਉੱਪਰ ਸਾਨੂੰ ਨਤਮਸਤਕ ਹੋਣ ਦੇ ਇਸ ਸੁਭਾਗੀ ਸਮੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਗੁਰਮੁਖੋ, ਇਹ ਜਿਹੜੇ ਦਿਨ ਚੱਲ ਰਹੇ ਨੇ ਇਹ ਜੂਨ 1984 ਜੋ ਤੀਜਾ ਘੱਲੂਘਾਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਵਰਤਿਆ ਉਹ ਦਿਹਾੜੀ ਵੀ ਚੱਲ ਰਹੇ ਨੇ। ਆਪ ਸਾਰਿਆਂ ਨੂੰ ਪਤਾ ਹੈ ਵੀ 1947 ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਦੇਸ਼ ਦੇ ਵਾਹਦ ਆਗੂਆਂ ਨੇ ਸਾਡੇ ਸਿੱਖ ਆਗੂਆਂ ਦੇ ਨਾਲ ਇੱਕ ਵਾਅਦਾ ਕੀਤਾ। ਉਹ ਵਾਅਦਾ ਸੀ ਵੀ ਇਸ ਆਜ਼ਾਦ ਹਿੰਦੁਸਤਾਨ ਦੇ ਅੰਦਰ ਤੁਹਾਨੂੰ ਇੱਕ ਵੱਖਰਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਪਣੇ ਰਾਜਨੀਤਿਕ, ਸਮਾਜਿਕ, ਧਾਰਮਿਕ ਹਰ ਇੱਕ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਜਾਂ ਸਮਾਗਮ ਉਹ ਪੂਰੇ ਖੁੱਲ੍ਹੇ ਤਰੀਕੇ ਨਾਲ ਮਨਾ ਸਕੋਗੇ। ਵੀ ਉਹ ਇਲਾਕਾ ਜਿਸ ਇਲਾਕੇ ਦੇ ਅੰਦਰ ਸਿੱਖ ਆਜ਼ਾਦੀ ਦਾ ਨਿੱਘ ਮਾਣਨਗੇ, ਉਹ ਇਲਾਕਾ ਜਿਸ ਇਲਾਕੇ ਦੇ ਅੰਦਰ ਕਿਸੇ ਵੀ ਸਰਕਾਰ, ਕਿਸੇ ਵੀ ਰਾਜਨੀਤਿਕ ਆਗੂ ਦੀ ਦਖਲ ਅੰਦਾਜ਼ੀ ਨਹੀਂ ਹੋਏਗੀ, ਇਹ ਵਾਅਦੇ ਜ਼ਰੂਰ ਹੋਏ। ਸਿੱਖਾਂ ਨੇ ਸਭ ਤੋਂ ਵਧੀਕ ਯੋਗਦਾਨ ਇਸ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦਰ ਪਾਇਆ। ਦੇਸ਼ ਆਜ਼ਾਦ ਹੋਇਆ ਜਦੋਂ ਉਸ ਸਮੇਂ ਦੇ ਵਾਹਦ ਆਗੂਆਂ ਨੇ ਜਿਹੜੇ ਹਿੰਦੁਸਤਾਨ ਦੇ ਆਗੂ ਸਨ ਉਹਨਾਂ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਯਾਦ ਕਰਵਾਇਆ ਵੀ ਤੁਸੀਂ ਆਖਿਆ ਸੀ ਵੀ ਆਜ਼ਾਦ ਹਿੰਦੁਸਤਾਨ ਵਿੱਚ ਵੱਖਰਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਵੀ ਆਪਣਾ ਵਾਅਦਾ ਪੂਰਾ ਕਰੋ। ਅਤੇ ਹਿੰਦੁਸਤਾਨ ਦੇ ਆਗੂਆਂ ਦੀ ਆਵਾਜ਼ ਸੀ, ਕਹਿਣ ਲੱਗੇ ਅਬ ਹਾਲਾਤ ਬਦਲ ਚੁੱਕੇ ਹੈ। ਸਿੱਖਾਂ ਨੇ ਸਭ ਤੋਂ ਵਧੀਕ ਸ਼ਹਾਦਤਾਂ ਦਿੱਤੀਆਂ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦਰ, ਪਰ ਆਜ਼ਾਦ ਹਿੰਦੁਸਤਾਨ ਦੇ ਅੰਦਰ ਪਹਿਲੀ ਗ੍ਰਿਫਤਾਰੀ ਵੀ ਸਿੱਖ ਆਗੂ ਦੀ ਹੁੰਦੀ ਹੈ। ਜੇ ਸਿੱਖਾਂ ਨੇ ਵੱਖਰੇ ਸੂਬੇ ਦੀ ਗੱਲ ਕੀਤੀ ਤਾਂ ਵੀ ਸਿੱਖਾਂ ਨੂੰ ਦੁਰਕਾਰਿਆ ਗਿਆ, ਲਤਾੜਿਆ ਗਿਆ, ਬੇਤਹਾਸ਼ਾ ਜ਼ੁਲਮ ਸਿੱਖਾਂ 'ਤੇ ਹੋਇਆ। ਪਰ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚੋਂ ਸਬਕ ਲਿਆ ਹੋਵੇ, ਜੋ ਤੋ ਪ੍ਰੇਮ ਖਿਰਣ ਕਾ ਚਾਓ ਸਿਰ ਤਰ ਤਲੀ,
ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰ ਦੀਜੈ ਕਾ ਨਾ ਕੀਜੈ। ਜਿਨ੍ਹਾਂ ਨੂੰ ਗੁਰੂ ਦੇ ਦਰੋਂ ਸਿੱਖਿਆ ਹੀ ਸ਼ਹਾਦਤ ਦੀ ਮਿਲੀ ਹੋਏ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਸਾਧ ਸੰਗਤ ਉਹ ਆਪਣੇ ਪੈਰ ਫਿਰ ਪਿਛਾ ਨਹੀਂ ਹਟਾਉਂਦੇ। ਉਸ ਵਕਤ ਸਮੁੱਚੇ ਪੰਜਾਬ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਹਿੰਦੁਸਤਾਨੀ ਫੌਜਾਂ ਦੇ ਵੱਲੋਂ ਘੇਰਾਬੰਦੀ ਕੀਤੀ ਗਈ ਹੈ। ਇਕੱਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਨਹੀਂ, ਜੇ ਇੱਕ ਪਾਸੇ ਤੋਂ ਇਹ ਵੀ ਗੱਲ ਕਹਿ ਦਈਏ ਵੀ ਉੱਥੇ ਬਾਬਾ ਇਹ ਕੌਮ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਸਨ, ਸਿੱਖਾਂ ਨੇ ਸਿੱਖਾਂ ਦੇ ਉਸ ਵਾਹਦ ਆਗੂ ਨੂੰ ਪਕੜਨ ਵਾਸਤੇ ਫੌਜਾਂ ਨੇ ਹਮਲਾ ਕੀਤਾ। 40 ਵੱਖੋ ਵੱਖਰੇ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਚਲੋ ਇੱਕ ਪਾਸਿਓਂ ਮੰਨ ਵੀ ਲਈਏ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਬਾਬਾ ਜਰਨੈਲ ਸਿੰਘ ਸਨ, ਬਾਕੀ ਗੁਰੂ ਧਾਮਾਂ ਦੇ ਉੱਪਰ ਹਮਲਾ ਕਿਉਂ? ਕਿਉਂਕਿ ਹਿੰਦੁਸਤਾਨੀ ਸਰਕਾਰ ਦਾ ਏਜੰਡਾ ਹੀ ਇਹ ਸੀ ਵੀ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਜਾਏ, ਇਹੋ ਜਿਹਾ ਸਿੱਖਾਂ ਦਾ ਸਰਵਨਾਸ਼ ਵੀ ਪਰਤ ਕੇ ਸਿੱਖ ਸਿਰ ਪੈਰਾਂ 'ਤੇ ਨਾ ਹੋ ਸਕਣ। ਪਰ ਇਹ ਤਾਂ ਉਹ ਕੌਮ ਹੈ ਜਿਹੜੇ ਇੱਕ ਇੱਕ ਦਿਨ ਦੇ ਵਿੱਚ 30-30, 35-35 ਹਜ਼ਾਰ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਤਾਂ ਵੀ ਪਰਮੇਸ਼ਰ ਦਾ ਸ਼ੁਕਰ ਕਰਦੀ ਹੈ, ਉਹਦੇ ਚਰਨਾਂ ਦੇ ਵਿੱਚ ਜੁੜਦੀ ਹੈ। 1 ਤਰੀਕ ਤੋਂ ਗੋਲੀਬਾਰੀ ਸ਼ੁਰੂ ਹੁੰਦੀ ਹੈ, 3 ਤਰੀਕ ਜਿਹੜਾ ਕੱਲ੍ਹ ਦਾ ਦਿਨ ਉਲੰਘ ਕੇ ਗਿਆ, ਇਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਾਵਨ ਸ਼ਹੀਦੀ ਪੁਰਬ ਮਨਾਉਣ ਦੇ ਲਈ ਸਮੁੱਚੇ ਸੰਸਾਰ ਭਰ ਤੋਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੁੜੀਆਂ ਸਨ। ਸਰਕਾਰ ਨੂੰ ਪਤਾ ਸੀ ਵੀ ਵਧੀਕ ਤੋਂ ਵਧੀਕ ਸੰਗਤ ਆਏਗੀ, ਇਸੇ ਕਰਕੇ ਇਸ ਖਾਸ ਦਿਨ ਨੂੰ ਚੁਣਿਆ। ਇਸੇ ਦਿਨ 3 ਜੂਨ ਸ਼ਾਮ ਨੂੰ ਇਸ ਹਿੰਦੁਸਤਾਨੀ ਸਰਕਾਰ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇਸ਼ ਨੂੰ ਮੁਖਾਤਿਬ ਹੁੰਦਿਆਂ ਇੱਕ ਅਣਐਲਾਨੀ ਐਮਰਜੈਂਸੀ ਲਗਾ ਪੰਜਾਬ ਨੂੰ ਇੱਕ ਵੱਖਰਾ ਖਿੱਤਾ ਐਲਾਨਦਿਆਂ ਬਗਾਵਤੀ ਖਿੱਤਾ ਆਖਦਿਆਂ ਹੋਇਆਂ ਇਸ ਖਿੱਤੇ ਨੂੰ, ਇਸ ਇਲਾਕੇ ਨੂੰ ਪੰਜਾਬ ਦੇ ਹਵਾਲੇ ਕਰ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਜਾਂਦਾ ਹੈ। ਜਿਹੜੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ ਸਨ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸ਼ਹੀਦੀ ਪੁਰਬ ਨੂੰ ਮਨਾਉਣ ਦੇ ਲਈ, ਆਪਣੇ ਜੀਵਨ ਨੂੰ ਸੁਹੇਲੜਾ ਕਰਨ ਦੇ ਲਈ, ਉਹ ਸਾਰੇ ਗੁਰੂ ਕੇ ਪਿਆਰੇ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੀ ਰਹਿ ਜਾਂਦੇ ਨੇ ਕਿਉਂਕਿ ਬਾਹਰ ਕਰਫਿਊ ਲੱਗਿਆ। 4 ਜੂਨ ਨੂੰ ਸਵੇਰੇ 4:40 'ਤੇ ਜਲਿਆਂ ਵਾਲੇ ਬਾਗ ਤੋਂ ਪਹਿਲਾ ਗੋਲਾ ਦਾਗਿਆ ਜਾਂਦਾ। ਅੰਮ੍ਰਿਤਸਰ ਸਾਹਿਬ ਦੇ ਲੋਕ ਜਿਹੜੇ ਕੁੱਕ ਨੀਂਦਰੇ ਸੁੱਤੇ ਸਨ, ਜਦੋਂ ਇਸ ਗੋਲੇ ਦੀ ਆਵਾਜ਼ ਨੂੰ ਸੁਣਦੇ ਨੇ, ਜਾਨਾਂ ਬਚਾਉਣ ਲਈ ਘਰਾਂ ਵੱਲ ਨੂੰ ਦੌੜਦੇ ਨੇ। ਕੋਈ ਛੱਤਾਂ 'ਤੇ ਪਿਆ ਸੀ, ਕੋਈ ਕਿਤੇ, ਕੋਈ ਕਿਤੇ, ਸਭ ਆਪੋ ਆਪਣੇ ਘਰਾਂ ਵੱਲ ਜਾਂਦੇ ਨੇ। ਇੱਧਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਉਸ ਸਮੇਂ ਹਿੰਦੁਸਤਾਨ ਸਰਕਾਰ ਦੀਆਂ ਫੋਰਸਾਂ ਫਿਰ ਗੋਲੀਆਂ ਵਰਾਉਂਦੀਆਂ ਨੇ। ਬੇਅੰਤ ਸਿੰਘ ਸਿੰਘਣੀਆਂ ਬਜ਼ੁਰਗ ਬੱਚਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ। ਸਾਰਾ ਦਿਨ ਗੋਲੀਬਾਰੀ ਚੱਲਦੀ ਹੈ। ਇਸ ਦਿਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੁੱਖ ਆਸਨ ਜਦੋਂ ਹੁੰਦਾ ਹੈ ਨਾ ਜੀ, ਪਾਵਨ ਸਵਰੂਪ ਦੀ ਸੇਵਾ ਸੰਭਾਲ ਇਸ ਰਾਤ ਹਰ ਕੀ ਪੌੜੀ ਦੇ ਉੱਪਰ ਹੀ ਕੀਤੀ ਜਾਂਦੀ ਹੈ। ਇੱਕ ਪਾਸੇ ਦਮਦਮੀ ਟਕਸਾਲ ਦੇ ਸੂਰਵੀਰ ਯੋਧੇ ਬਾਬਾ ਇਹ ਕੌਮ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਜੂੰਝਦੇ ਨੇ। ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਵੱਲੋਂ ਭੇਜੇ ਹੋਏ ਸਿੰਘ, ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀ, ਅਖੰਡ ਕੀਰਤਨੀ ਜਥੇ ਦੇ ਸਿੰਘ, ਪਿੰਡਾਂ ਨਗਰਾਂ ਦੇ ਵਿੱਚੋਂ ਆਏ ਹੋਏ ਸੂਰਵੀਰ ਯੋਧੇ, ਜਿਨ੍ਹਾਂ ਨੇ ਗੁਰੂ ਕੇ ਦਰੋਂ ਉਪਦੇਸ਼ ਹੀ ਇਹੋ ਪੜਿਆ, ਅਗਾਂ ਤੂੰ ਤਰਾਂਗ ਪਿਛਾ ਫਿਰ ਨਾ ਮੁੰਡੜਾ, ਨਾਨਕ ਸਿੱਜ ਅਵੇਹਾ ਵਾਰ ਬਹੁਰ ਨਾ ਹੋਵੀ ਜਨਮਣਾ।
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਖੰਡੇ ਬਾਟੇ ਦੀ ਪਹੁਲ ਲੈ ਕਰਕੇ ਗੁਰੂ ਖਾਲਸਾ ਬਣੇ ਗੁਰੂ ਕੇ ਪਿਆਰੇ ਸਿੱਖ, ਫਿਰ ਸਾਧ ਸੰਗਤ ਜਾਨਾ ਹੂਲ ਕੇ ਇਸ ਹਿੰਦੁਸਤਾਨੀ ਫੋਰਸਾਂ ਨਾਲ ਜੰਗ ਕਰਦੇ ਨੇ। ਜਿਹੜਾ ਕੁਲਦੀਪ ਸਿੰਘ ਬਰਾੜ ਇਹ ਗੱਲ ਕਹਿੰਦਾ ਸੀ ਵੀ ਬਸ ਚੰਦ ਘੜੀਆਂ ਦੀ ਡੇਰ, ਦੋ ਤਿੰਨ ਘੰਟਿਆਂ ਦੇ ਅੰਦਰ ਅਸੀਂ ਇਸ ਸਾਰੀ ਮੂਵਮੈਂਟ ਨੂੰ ਅੰਜ਼ਾਮ ਦੇ ਖਤਮ ਕਰ, ਬਾਬਾ ਜਰਨੈਲ ਸਿੰਘ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰ ਰਾਤੋ ਰਾਤ ਦਿੱਲੀ ਪਰਤ ਜਾਵਾਂਗੇ। ਪਤਾ ਹੀ ਉਦੋਂ ਲੱਗਾ ਜਦੋਂ ਮੋਰਚਾ 72 ਘੰਟੇ ਤੋਂ ਵਧੀਕ ਟੱਪ ਗਿਆ। ਹੱਥੋ ਹੱਥ ਦੀ ਲੜਾਈ ਨਾਲ ਜਿੱਤ ਨਹੀਂ ਸਕੇ। ਹਿੰਦੁਸਤਾਨੀ ਫੋਰਸਾਂ ਨੂੰ ਟੈਂਕਾਂ ਦੇ ਗੋਲੇ, ਤੋਪਾਂ ਦੇ ਗੋਲੇ ਭਰਾਉਣੇ ਪਏ। ਹਰ ਇੱਕ ਤਰ੍ਹਾਂ ਦਾ ਹਥਿਆਰ ਹਿੰਦੁਸਤਾਨੀ ਫੋਰਸ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਵਰਤਿਆ। NSG ਦੇ ਕਮਾਂਡੋਸ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਜਿਹੜੀਆਂ ਵੱਡੀਆਂ ਸੈਲੀਬ੍ਰਿਟੀਜ਼ ਨੇ ਉਹਨਾਂ ਦੀ ਸੁਰੱਖਿਆ ਲਈ ਤਿਆਰ ਕੀਤਾ ਜਾਂਦਾ, ਉਹ ਵੀ ਜਦੋਂ ਇਸ ਮੋਰਚੇ ਦੇ ਉੱਪਰ ਸਿੰਘਾਂ ਦੇ ਨਾਲ ਉਹਨਾਂ ਦਾ ਸਾਹਮਣਾ ਹੋਇਆ, ਉਹਨਾਂ ਦੇ ਵੀ ਕੰਨਾਂ ਨੂੰ ਹੱਥ ਲੱਗ ਗਏ। ਹਿੰਦੁਸਤਾਨੀ ਸਰਕਾਰ ਦੇ ਵੱਲੋਂ ਡਿਊਟੀ ਫਰੀ ਸ਼ਰਾਬ ਫੌਜੀਆਂ ਦੇ ਵਿੱਚ ਵਰਤਾਈ ਗਈ ਵੀ ਤਾਂ ਜੋ ਉਹਨਾਂ ਦਾ ਮਨੋਬਲ ਬਣਿਆ ਰਹੇ। ਪਰ ਗੁਰੂ ਰੂਪ ਖਾਲਸਾ ਜੀ ਉੱਥੇ ਗੁਰੂ ਕੇ ਪਿਆਰੇ ਸਿੰਘ ਫਿਰ ਜਾਨਾ ਹੂਲ ਕੇ ਲੜੇ ਜੀ। ਉਹਨਾਂ ਫਿਰ ਚਮਕੌਰ ਦੀ ਗੜੀ ਦਾ ਇਤਿਹਾਸ ਚੇਤੇ ਕਰਵਾਇਆ। ਉਹਨਾਂ ਦੱਸਿਆ ਵੀ ਉਹਨਾਂ ਦੀਆਂ ਰਗਾਂ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪਾਹੁਲ ਵਗ ਰਹੀ ਹੈ। ਉਹਨਾਂ ਨੇ ਫਿਰ ਗੁਰੂ ਦਾ ਓਟ ਆਸਰਾ ਲੈ ਕਰਕੇ ਪਾਵਨ ਅਸਥਾਨਾਂ 'ਤੇ ਜ਼ਾਲਮਾਂ ਦਾ ਸਾਹਮਣਾ ਕੀਤਾ ਔਰ ਸ਼ਹਾਦਤਾਂ ਦਿੱਤੀਆਂ। ਅੱਜ ਸਾਰਾ ਦਿਨ ਉਸ ਸਮੇਂ 4 ਜੂਨ 1984 ਨੂੰ ਗੋਲਾਬਾਰੀ ਹੁੰਦੀ ਰਹੀ। ਆਓ ਉਹਨਾਂ ਸਮੂਹ ਸਿੰਘਾਂ ਸਿੰਘਣੀਆਂ ਦੇ ਚਰਨਾਂ ਦੇ ਵਿੱਚ ਦੋਏ ਕਰ ਜੋੜ ਕਰੋ ਅਰਦਾਸ, ਬੇਨਤੀ ਕਰੀਏ ਔਰ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅਸਥਾਨਾਂ 'ਤੇ ਜੁੜੇ ਹਾਂ, ਉਹਨਾਂ ਦੇ ਪਾਵਨ ਚਰਨ ਕਮਲਾਂ ਦਾ ਟੇਕ ਆਸਰਾ ਲੈਂਦੇ ਹਾਂ। ਬੇਨਤੀ ਕਰੀਏ ਸਤਿਗੁਰੂ ਆਪ ਤਰੁੱਠ ਕਰਕੇ ਵਿੱਚ ਵਰਤੋ, ਆਪ ਬਖਸ਼ਿਸ਼ ਕਰੋ ਸਾਡੇ ਵੀ ਅੰਦਰ, ਕਿਤੇ ਤੁਹਾਡੀ ਕਿਰਪਾ ਵਰਤੇ, ਤੁਹਾਡੀ ਪਾਵਨ ਬਖਸ਼ਿਸ਼, ਤੁਹਾਡਾ ਪਾਵਨ ਓਟ ਆਸਰਾ ਲੈ ਕਰਕੇ ਅਸੀਂ ਵੀ ਨਾਮ ਨੂੰ ਜਪਦਿਆਂ ਜਪਾਉਂਦਿਆਂ ਅੰਦਰੋਂ ਬਲਵਾਨ ਹੋ ਕਰਕੇ ਸਤਿਗੁਰੂ ਤੁਹਾਡੇ 'ਤੇ ਭਰੋਸਾ ਕਰਦਿਆਂ ਸੱਚੇ ਪਾਤਸ਼ਾਹ ਤੁਹਾਨੂੰ ਸਮਰਪਿਤ ਹੋ ਕਰਕੇ ਸਵਾਸ ਬਤੀਤ ਕਰੀਏ। ਆਓ ਜਿੰਨੇ ਮਾਈ ਭਾਈ ਜੁੜੇ ਹੋ, ਇਤਿਹਾਸ ਦੀ ਲੜੀ ਪ੍ਰਾਰੰਭਣ ਤੋਂ ਪਹਿਲਾਂ ਕਰੀਏ ਰਸਨਾ ਨੂੰ

0: ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਰਾਜਪੂਤਾਨੇ ਦੇ ਇਲਾਕਿਆਂ ਦੇ ਅੰਦਰ ਵਿਚਰਦਿਆਂ ਹੋਇਆਂ ਵੱਖ ਵੱਖ ਨਗਰਾਂ ਦੇ ਵਿੱਚ ਪਾਕ ਮੁਕੱਦਸ ਚਰਨ ਪਾਉਂਦਿਆਂ ਸਿੱਖ ਸੇਵਕਾਂ ਨੂੰ ਨਵਾਜਦਿਆਂ ਔਰ ਜਿਹੜਾ ਅੱਗੇ ਅੜਿਆ ਉਹਦੀ ਸੁਧਾਈ ਕਰਦਿਆਂ ਵੱਖ ਵੱਖ ਨਗਰਾਂ ਦੇ ਵਿੱਚ ਵਿਚਰਦਿਆਂ ਮਾਰਗ ਦੇ ਉੱਪਰ ਅੱਗੇ ਚਲੇ ਜਾ ਰਹੇ ਹਨ।
1: ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ।
0: ਜਿਹੜਾ ਕੋਈ ਨਗਰ ਦਾ ਚੌਧਰੀ ਪਿੰਡ ਦਾ ਆਗੂ ਆ ਕਰਕੇ ਸਤਿਗੁਰੂ ਜੀ ਨੂੰ ਪ੍ਰੇਮ ਨਾਲ ਆ ਕਰਕੇ ਮਿਲਣਾ ਕਰਦਾ, ਭੇਟਾ ਅੱਗੇ ਰੱਖ ਕੇ ਨਤਮਸਤਕ ਹੁੰਦਾ, ਰਜੋਈਆਂ ਕਰਦਾ, ਸਤਿਗੁਰੂ ਤਰੁੱਠ ਕੇ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਨਵਾਜ ਦਿਓ, ਫਿਰ ਜਿਹੜਾ ਤਾਂ ਅੱਗਿਓਂ ਆ ਕਰਕੇ ਮਿਲ ਪੈਂਦਾ, ਫਿਰ ਉਹ ਆਪਣੇ ਲੋਕਾਂ ਦੇ ਵਿੱਚ ਸੁੱਖ ਔਰ ਆਰਾਮ ਦੇ ਨਾਲ ਦਿਨ ਬਤੀਤ ਕਰਦਾ ਹੈ।
1: ਚੌਪਈ ਜੇ ਹੰਕਾਰ ਧਰੈ ਨਿਜ ਬਲ ਕੋ।
0: ਹੁਣ ਉਸ ਸਮੇਂ ਜਿਹੜਾ ਕੋਈ ਸਤਿਗੁਰੂ ਜੀ ਨੂੰ ਅੱਗਿਓਂ ਆ ਕਰਕੇ ਮਿਲਣਾ ਨਹੀਂ ਕਰਦਾ, ਜਿਹਨੂੰ ਹੰਕਾਰ ਹੁੰਦਾ ਵੀ ਮੇਰੇ ਕੋਲ ਬਹੁਤ ਤਾਕਤ ਹੈ, ਮੇਰੇ ਕੋਲ ਬਹੁਤ ਫੌਜਾਂ ਨੇ, ਵੱਡਾ ਗੋਲੀ ਸਿੱਕੇ ਦਾ ਭੰਡਾਰ ਹੈ, ਜਿਹੜਾ ਆਪਣੇ ਇਸ ਰਾਜ ਸੱਤਾ ਆਪਣੀ ਤਾਕਤ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਜੁੜਿਆ ਸਤਿਗੁਰੂ ਜੀ ਨੂੰ ਅੱਗਿਓਂ ਆ ਕਰਕੇ ਮਿਲਣਾ ਨਹੀਂ ਕਰਦਾ।
1: ਤਾਂ ਪਰ ਹਮਲਾ ਹੋਵਤ ਦਲ ਕੋ।
0: ਉਸੇ ਸਮੇਂ ਸਤਿਗੁਰੂ ਜੀ ਦੇ ਦਲ ਬਲ ਦੇ ਜਿਹੜੇ ਸੂਰਬੀਰ ਸਿੰਘ ਯੋਧੇ ਨੇ, ਮਹਾਰਾਜ ਜੀਆਂ ਦੇ ਨਾਲ ਰਹਿਣ ਵਾਲੇ ਗੁਰੂ ਪਿਆਰੇ ਸਿੰਘ ਸੂਰਬੀਰ ਯੋਧੇ ਉਸ ਹੰਕਾਰੀ ਦੇ ਉੱਪਰ ਜਾ ਕਰਕੇ ਹਮਲਾ ਕਰ ਦਿੰਦੇ ਹਨ। ਉਸੇ ਸਮੇਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਤੇ ਜਿਹੜਾ ਸਤਿਗੁਰੂ ਜੀ ਦੇ ਅੱਗੇ ਆ ਕਰਕੇ ਅੜਨਾ ਕਰਦਾ ਉਹਨੂੰ ਮਾਰ ਦਿੱਤਾ ਜਾਂਦਾ ਹੈ।
1: ਲੁੱਟ ਕੂਟ ਲੈ ਕਰ ਹੈ ਆਹਾਰ।
0: ਉਸੇ ਸਮੇਂ ਉਹਦੀ ਸਾਰੀ ਨਗਰੀ ਨੂੰ ਲੁੱਟ ਲਿਆ ਜਾਂਦਾ, ਜਿਹੜੇ ਵਸਨੀਕ ਹੁੰਦੇ ਨੇ ਉਹਨਾਂ ਨੂੰ ਮਾਰਾਂ ਪੈਂਦੀਆਂ ਨੇ, ਕੁੱਟਿਆ ਜਾਂਦਾ, ਤੇ ਜਿਹੜੇ ਉਹਦੇ ਸਿਪਾਹੀ ਹੁੰਦੇ ਨੇ ਉਹਨਾਂ ਦੀ ਵੀ ਮਾਰ ਕੁਟਾਈ ਹੁੰਦੀ ਹੈ, ਤੇ ਗੁਰੂ ਕੇ ਸਿੰਘ ਉਹਦੇ ਕੋਲੋਂ ਆਹਾਰ ਭਾਵ ਛਕਣ ਵਾਲੇ ਪਦਾਰਥ ਲੁੱਟ ਲੈਂਦੇ ਹਨ।
1: ਦਿਨ ਪ੍ਰਤੀ ਕੂਚ ਨਾਥ ਕੋ ਹੋਏ।
0: ਦਿਨ ਪ੍ਰਤੀ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਤ੍ਰਿਲੋਕੀ ਦੇ ਨਾਥ ਸਤਿਗੁਰੂ ਨੇ ਉਹ

0: ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣਾ ਕਰਦੇ ਨੇ, ਕਿਉਂਕਿ ਮਹਾਰਾਜ ਜੀਆਂ ਦੇ ਨਾਲ ਤਿਆਰ ਬਰ ਤਿਆਰ ਸਿੰਘ ਸੂਰਵੀਰ ਯੋਧੇ ਨੇ ਜਿਹੜੇ ਹਰ ਵੇਲੇ ਸ਼ਸਤਰ ਬਸਤਰਾਂ ਦੇ ਨਾਲ ਤਿਆਰ ਰਹਿੰਦੇ ਨੇ। ਹੁਣ ਜਿੱਧਰ ਵੀ ਸਿੰਘ ਜਾਂਦੇ ਨੇ ਜਾ ਕਰਕੇ ਉੱਧਰ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾਉਣੀਆਂ, ਸ਼ਿਕਾਰ ਖੇਡਣੇ, ਅਤੇ ਜਿਹੜੇ ਪਿੰਡਾਂ ਨਗਰਾਂ ਦੇ ਵਿੱਚੋਂ ਮਹਾਰਾਜ ਗੁਜ਼ਰਨਾ ਕਰਦੇ ਨੇ ਨਾ, ਉਹਨਾਂ ਪਿੰਡਾਂ ਨਗਰਾਂ ਦੇ ਵਿੱਚ ਮਹਾਰਾਜ ਜੀ ਦੇ ਆਉਣ ਤੋਂ ਬਾਅਦਾਂ ਵੱਡਾ ਰੌਲਾ ਮੱਚ ਜਾਂਦਾ ਹੈ। ਹੁਣ ਜਿਸ ਸਮੇਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਜੀ, ਉਸ ਸਮੇਂ ਤੋਪਾਂ ਦੇ ਵਿੱਚੋਂ ਗੋਲੇ ਚੱਲਣੇ, ਇਸ ਵੱਡੇ ਰੌਲੇ ਨੂੰ ਸ਼ੋਰ ਨੂੰ ਸੁਣ ਕਰਕੇ ਜਿਹੜੇ ਲੋਕ ਪਿੰਡਾਂ ਨਗਰਾਂ ਵਿੱਚ ਰਹਿਣ ਵਾਲੇ ਨੇ ਉਹ ਬਹੁਤਾਤ ਡਰ ਜਾਂਦੇ ਹਨ। ਕਈ ਦੇਸ਼ ਸਤਿਗੁਰੂ ਜੀਆਂ ਨੇ ਇਸੇ ਤਰ੍ਹਾਂ ਕਿਰਪਾ ਵਰਤਾਉਂਦਿਆਂ ਸਿੱਖਾਂ ਦੇ ਉੱਪਰ ਬਖਸ਼ਿਸ਼ਾਂ ਕਰਦਿਆਂ ਔਰ ਅੜਨ ਵਾਲਿਆਂ ਨੂੰ ਸਬਕ ਸਿਖਾਉਂਦਿਆਂ ਉਲੰਘ ਦਿੱਤੇ।
1: ਬਿਖਮ ਪੰਥ ਆ ਗਏ ਸੁਣ ਲਏ,
0: ਤੇ ਅੱਗੇ ਚੱਲ ਕਰਕੇ ਪਤਾ ਲੱਗਿਆ ਜੀ

0: ਤਾਂ ਤੁਸੀਂ ਤੋਪਾਂ ਲਿਜਾ ਸਕਦੇ ਹੋ ਅਤੇ ਨਾ ਹੀ ਜਿਹੜੇ ਰਸਦਾਂ ਬਸਦਾਂ ਵਾਲੇ ਗੱਡੇ ਨੇ ਉਹ ਤੁਹਾਡੇ ਗੱਡੇ ਵੀ ਇਹਨਾਂ ਮਾਰਗਾਂ ਦੇ ਉੱਪਰ ਚੱਲ ਨਹੀਂ ਸਕਦੇ।
1: ਗਿਰ ਲਗ ਪਾਹਨ ਬ੍ਰਿੰਦ ਭਰੇ ਹੈ।
0: ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮਾਰਗ ਹੈ ਨਾ ਇਹ ਮਾਰਗ ਬਹੁਤ ਵੱਡੇ ਛੋਟੇ ਪੱਥਰਾਂ ਦੇ ਨਾਲ ਭਰਿਆ ਹੋਇਆ ਹੈ।
1: ਮਾਰਗ ਕਠਨ ਸੁਣਿਓ ਜਬ ਕਾਨ।
0: ਜਦੋਂ ਉੱਥੋਂ ਦੇ ਰਹਿਣ ਵਾਲੇ ਲੋਕਲ ਲੋਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਦੱਸਣਾ ਕੀਤਾ, ਗਰੀਬ ਨਵਾਜ ਸਤਿਗੁਰੂ ਇਹ ਜਿਹੜਾ ਮਾਰਗ ਹੈ ਵੱਡੇ ਛੋਟੇ ਪੱਥਰਾਂ ਦੇ ਨਾਲ ਭਰਿਆ ਹੋਇਆ, ਅਤੇ ਸੱਚੇ ਪਾਤਸ਼ਾਹ ਜੀ ਨੇ

0: ਉਸ ਬਿਖੜੇ ਮਾਰਗ ਤੋਂ ਪਾਸੇ ਹਟ ਗਏ ਹਨ।
1: ਪੰਥ ਸੁਖੈਨ ਅਪਰਜਿਤ ਹੈ,
0: ਜਿਹੜਾ ਦੂਸਰਾ ਸੌਖਾ ਸੁਖੈਨ ਮਾਰਗ ਸੀ, ਜਿਸ ਮਾਰਗ ਦੇ ਉੱਪਰ

0: ਦੇਸ਼ ਦਾ ਜਿਹੜਾ ਭੇਦ ਸੀ ਜਿਹੜਾ ਸਤਿਗੁਰੂ ਜੀ ਨੇ ਸਾਰਾ ਜਾਣਨਾ ਕੀਤਾ ਸੀ, ਕਿਉਂਕਿ ਇੱਕ ਤਾਂ ਔਖਾ ਮਾਰਗ ਸੀ ਇੱਕ ਸੌਖਾ ਮਾਰਗ ਸੀ। ਔਖਾ ਵਿਖਨ ਮਾਰਗ ਤੋਂ ਭਾਵ ਜਿੱਥੇ ਵੱਡੇ ਛੋਟੇ ਪੱਥਰ ਬਣੇ ਹੋਏ ਸਨ ਪਹਾੜੀ ਰਸਤਾ ਸੀ, ਇੱਕ ਸੌਖਾ ਮਾਰਗ ਸੀ ਜਿਨ੍ਹਾਂ ਮਾਰਗਾਂ ਤੋਂ ਗੱਡਾ ਵੀ ਜਾ ਸਕਦਾ ਸੀ, ਤੋਪਾਂ ਵੀ ਜਾ ਸਕਦੀਆਂ ਸਨ, ਘੋੜੇ ਵੀ ਸੌਖਿਆਂ ਚੱਲ ਸਕਦੇ ਸਨ। ਹੁਣ ਸਾਰਾ ਉਹ ਜਿਹੜਾ ਸੌਖੇ ਮਾਰਗ ਦਾ ਭੇਦ ਹੈ ਉਹ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ। ਸੱਚੇ ਪਾਤਸ਼ਾਹ ਜੀਆਂ ਨੇ ਉਸੇ ਸਮੇਂ ਆਪਣੇ ਸੇਵਕਾਂ ਦੇ ਪਾਸੋਂ ਸੁਣ ਕਰਕੇ, ਕਿਉਂਕਿ ਉਹਨਾਂ ਸੇਵਾਦਾਰਾਂ ਨੇ ਦੱਸ ਦਿੱਤਾ ਵੀ ਸੱਚੇ ਪਾਤਸ਼ਾਹ ਇਹ ਜਿਹੜੀ ਉੱਚੀ ਘਾਟੀ ਨਜ਼ਰ ਆ ਰਹੀ ਹੈ ਇਸ ਘਾਟੀ ਨੂੰ ਪਾਰ ਕਰਨ ਵਾਸਤੇ ਇਹ ਜਿਹੜਾ ਸੌਖਾ ਮਾਰਗ ਹੈ ਇਹ ਮਾਰਗ ਤੁਸੀਂ ਧਾਰਨ ਕਰੋ,
1: ਪਹੁੰਚੋ ਜਾਇ ਨਾ ਔਖੀ ਬਾਟੀ,
0: ਕਿਉਂਕਿ ਸਤਿਗੁਰੂ ਜੀ ਜੇਕਰ ਇਸ ਔਖੇ ਮਾਰਗ ਤੋਂ ਤੁਸੀਂ ਜਾਣਾ ਕਰੋਗੇ, ਔਖੀ ਘਾਟੀ ਤੋਂ ਜਾਣਾ ਕਰੋਗੇ ਤੇ ਸੱਚੇ ਪਾਤਸ਼ਾਹ ਇਸ ਔਖੇ ਮਾਰਗ ਤੋਂ ਉਲੰਘ ਕਰਕੇ ਤੁਸੀਂ ਇਸ ਮਾਰਗ ਨੂੰ ਪੂਰਾ ਨਹੀਂ ਕਰ ਸਕਦੇ।
1: ਦੂਸਰ ਮਗ ਹੈ ਚਲਨ ਸੁਖੈਨ,
0: ਜਿਹੜਾ ਦੂਸਰਾ ਮਾਰਗ ਜਿਸ ਮਾਰਗ ਦੇ ਉੱਪਰ ਚੱਲਣਾ ਬਹੁਤ ਸੁਖੈਨ ਭਾਵ ਸੁਖਾਲਾ ਹੈ।
1: ਸੁਣ ਤਿਤ ਗਮ ਨੇ ਕਰੁਣਾ ਐਨ,
0: ਹੁਣ ਕਰੁਣਾ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਬਖਸ਼ਿਸ਼ਾਂ ਦੇ ਖਜ਼ਾਨੇ ਨੇ, ਕਰੁਣਾ ਦੇ ਭੰਡਾਰੇ ਨੇ, ਆਪਣੇ ਸਿੱਖ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ, ਜਦੋਂ ਉਹਨਾਂ ਨੇ ਇਸ ਬਾਤ ਨੂੰ ਜਾਣਨਾ ਕੀਤਾ ਵੀ ਇੱਕ ਸੌਖਾ ਮਾਰਗ ਹੈ ਤੇ ਕਰੁਣਾ ਦੇ ਸਾਗਰ ਸਤਿਗੁਰੂ ਜੀ ਨੇ ਇਹ ਬਚਨ ਸੁਣ ਕਰਕੇ ਉਸ ਸੌਖੇ ਉਸ ਸੁਖਾਲੇ ਮਾਰਗ

0: ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ ਜੀ ਨੇ ਉਹ ਜਿਹੜਾ ਪਹਾੜੀ ਦਾ ਰਸਤਾ ਸੀ, ਮਾਰਗ ਸੀ, ਉਹ ਸੌਖਾ ਮਾਰਗ ਮਹਾਰਾਜ ਜੀਆਂ ਨੇ ਆਪਣੇ ਸਿੱਖ ਸੇਵਕਾਂ ਦੇ ਨਾਲ ਪਾਰ ਕੀਤਾ ਹੈ।
1: ਦੇਖਿਓ ਸੁੰਦਰ ਦੇਸ਼ ਬਹਾਰ।
0: ਤੇ ਜਦੋਂ ਮਹਾਰਾਜ ਉਸ ਪਰਬਤ ਉਸ ਪਹਾੜੀ ਦੇ ਦੂਸਰੇ ਪਾਸੇ ਪਹੁੰਚ ਗਏ ਤੇ ਸੱਚੇ ਪਾਤਸ਼ਾਹ ਜੀਆਂ ਨੇ ਵੇਖਣਾ ਕੀਤਾ ਵੀ ਦੂਸਰੇ ਪਾਸੇ ਜਾ ਕਰਕੇ ਬਹੁਤ ਹੀ ਜਿਹੜਾ ਸੋਹਣਾ ਦੇਸ਼ ਜਿੱਥੇ ਅਨੇਕਾਂ ਤਰ੍ਹਾਂ ਦੀ ਹਰਿਆਵਲ, ਹਰ ਇੱਕ ਤਰ੍ਹਾਂ ਦੀ ਬਹਾਰ, ਖੁਸ਼ੀਆਂ ਖੇੜਾ ਹੈ, ਉਹ ਸੋਹਣਾ ਦੇਸ਼ ਵਸ ਰਿਹਾ ਹੈ।
1: ਸਦਲ ਸਫਰ ਤਰਵਰ ਬਹੁ ਖਰੇ।
0: ਉਸ ਦੇਸ਼ ਦੇ ਅੰਦਰ ਜੀ ਅਨੇਕਾਂ ਤਰ੍ਹਾਂ ਦੇ ਜਿਹੜੇ ਤਰਵਰ ਸਨ, ਰੁੱਖ ਸਨ, ਫੁੱਲਾਂ ਵਾਲੇ ਫਲਾਂ ਵਾਲੇ ਅਨੇਕਾਂ ਤਰ੍ਹਾਂ ਦੇ ਰੁੱਖ ਖਲੋਤੇ ਹਨ।
1: ਸੁਖਦਾਇਕ ਛਾਇਆ ਕਹੋ ਕਰੇ।
0: ਜਿਹੜੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ, ਨਗਰ ਦੇ ਵਸਨੀਕਾਂ ਨੂੰ ਸੁੱਖ ਦੇਣ ਵਾਲੇ, ਕਿਉਂਕਿ ਫਲਾਂ ਦੇ ਰੁੱਖ, ਜਿਹੜਾ ਕੋਈ ਰਾਹਗੀਰ ਮੁਸਾਫਰ ਆਉਂਦਾ ਹੈ ਉਹ ਉਹਨਾਂ ਫਲਦਾਇਕ ਰੁੱਖਾਂ ਤੋਂ ਫਲ ਤੋੜ ਕਰਕੇ ਛਕਣਾ ਕਰਦਾ, ਔਰ ਸ਼ਾਨਦਾਰ ਰੁੱਖ ਨੇ ਉਹਨਾਂ ਸ਼ਾਨਦਾਰ ਰੁੱਖਾਂ ਦੇ ਥੱਲੇ ਖਲੋ ਕਰਕੇ ਆਰਾਮ ਕਰਕੇ ਆਪਣੀ ਜਿਹੜੀ ਸ਼੍ਰੀਮਤ ਹੈ, ਆਪਣੀ ਜਿਹੜੀ ਥਕਾਵਟ ਹੈ ਉਹਨੂੰ ਦੂਰ ਕਰਦਾ। ਇਸ ਤਰ੍ਹਾਂ ਜਿਹੜੇ ਉਹ ਰੁੱਖ ਹਨ, ਕਈ ਤਰ੍ਹਾਂ ਦੇ ਜਿਹੜੇ ਰੁੱਖ ਖਲੋਤੇ ਨੇ, ਔਰ ਅਨੇਕਾਂ ਤਰ੍ਹਾਂ ਦੇ ਛਾਂ ਦੇਣ ਵਾਲੇ, ਸੁੱਖ ਦੇਣ ਵਾਲੇ ਰੁੱਖ ਹਨ।
1: ਬਾਗ ਤੜਾਗ ਵਿਭਾਗ ਸਮੇਤ
0: ਕਈ ਤਰ੍ਹਾਂ ਦੇ ਜਿਹੜੇ ਬਾਗ ਵੀ ਉੱਥੇ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਵੱਖ ਵੱਖ ਵੰਨਗੀਆਂ

0: ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹੁੰਚ ਗਏ ਜੀ ਉਸ ਦੇਸ਼ ਦੇ ਅੰਦਰ, ਜਿਸ ਦੇਸ਼ ਦੇ ਅੰਦਰ ਜਿੱਥੇ ਸੋਹਣੇ ਬਾਗ ਨੇ, ਸੋਹਣੇ ਫਲਾਂ ਦੇ ਰੁੱਖ ਲੱਗੇ ਹੋਏ ਨੇ, ਫੁੱਲਾਂ ਦੇ ਬੂਟੇ ਲੱਗੇ ਹੋਏ ਨੇ, ਸੁੱਖ ਦੇ ਰਹੇ ਹਨ ਹਰ ਆਉਣ ਜਾਣ ਵਾਲੇ ਮੁਸਾਫਰ ਨੂੰ। ਉਸ ਦੇਸ਼ ਦੇ ਅੰਦਰ ਜਿੱਥੇ ਅਨੇਕਾਂ ਤਰ੍ਹਾਂ ਦੀਆਂ ਬਾਪੀਆਂ ਭਾਵ ਬੌਲੀਆਂ, ਕੂਪ ਖੂਹ, ਜਿਨ੍ਹਾਂ ਖੂਹ ਔਰ ਬੌਲੀਆਂ ਦੇ ਅੰਦਰ ਮਲਹੀਣ ਭਾਵ ਮਲ ਤੋਂ ਰਹਿਤ ਜਿਹੜਾ ਜਲ ਵਗ ਰਿਹਾ ਹੈ।
1: ਜਿਤ ਕਿਤੇ ਸਭ ਜੇ ਸੁਭਤ ਨਵੀਨਾ,
0: ਜਿੱਥੇ ਕਿਤੇ ਵੀ ਵੇਖਣਾ ਕਰੋ ਚੌਹੀ ਪਾਸੀ ਹਰਿਆਵਲ ਹੀ ਹਰਿਆਵਲ ਨਜ਼ਰ ਆ ਰਹੀ ਹੈ।
1: ਗਮਨੇ ਤਾਂ ਹੇਰ ਹਰ ਖਾਏ,
0: ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਚਿੱਤ ਹੋ ਕਰਕੇ ਇਹ ਨਗਰ

0: ਮਹਾਰਾਜ ਜੀਆਂ ਨੇ ਨਾ ਇੱਕ ਬੜਾ ਸੋਹਣਾ ਰਮਣੀਕ ਸੋਹਣਾ ਥਾਂ ਵੇਖਣਾ ਕੀਤਾ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਰਮਣੀਕ ਸੋਹਣਾ ਥਾਂ ਵੇਖਿਆ ਜੀ, ਸੇਵਕਾਂ ਨੂੰ ਹੁਕਮ ਕਰ ਦਿੱਤਾ, ਕਹਿੰਦੇ ਭਾਈ ਗੁਰਮੁਖੋ ਇਸ ਥਾਂ ਦੇ ਉੱਪਰ ਉਤਾਰਾ ਕੀਤਾ ਜਾਏ।
1: ਰਸਤ ਛਾਗ ਤ੍ਰਿਣ ਈਂਧਨ ਆਨੇ।
0: ਉਸੇ ਸਮੇਂ ਜੀ ਜਿਸ ਜਿਸ ਵਸਤੂ ਦੀ ਲੋੜ ਸੀ, ਕਿਉਂਕਿ ਰਸਦਾਂ ਦੀ ਜ਼ਰੂਰਤ ਹੁੰਦੀ ਸੀ ਲੰਗਰ ਬਣਾਉਣ ਦੇ ਲਈ, ਈਂਧਣ ਲੱਕੜਾਂ ਦੀ ਜ਼ਰੂਰਤ ਹੁੰਦੀ ਸੀ, ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਪਦਾਰਥ ਚਾਹੀਦੇ ਨੇ ਤ੍ਰਿਣ ਘੋੜਿਆਂ ਵਾਸਤੇ, ਦਾਣਾ ਪੱਠਾ ਉਹ ਲੋੜੀਂਦਾ ਹੈ।
1: ਵਿੱਚ ਗ੍ਰਾਮਨ ਕੇ ਸਿੰਘ ਭਇਆ ਨੇ।
0: ਤੇ ਜਿਹੜੇ ਇਹ ਲੋੜੀਂਦੀਆਂ ਵਸਤੂਆਂ ਸਨ, ਲੱਕੜਾਂ ਦੀ ਜ਼ਰੂਰਤ ਸੀ, ਦੁੱਧ ਘਿਓ ਰਸਦਾਂ ਘੋੜਿਆਂ ਵਾਸਤੇ, ਦਾਣਾ ਪੱਠਾ ਉਹ ਲੈਣ ਵਾਸਤੇ ਗੁਰੂ ਰੂਪ ਖਾਲਸਾ ਜੀ ਨੇ ਨਗਰ ਦੇ ਅੰਦਰ ਜਾਣਾ ਕੀਤਾ।
1: ਦੁਗਧ ਧਦੀ ਗ੍ਰਿਤ ਅਰਮਿਸ਼ਟਾਨ।
0: ਦੁੱਧ ਵੀ ਲਿਆਉਣਾ ਕੀਤਾ ਸਿੰਘਾਂ ਨੇ ਨਗਰ ਦੇ ਵਿੱਚੋਂ, ਦਹੀਂ ਵੀ ਲਿਆਉਣਾ ਕੀਤਾ, ਘਿਓ ਅਤੇ ਬਹੁਤਾਤ ਮਿਸ਼ਟਾਨ।
1: ਦੇਗ ਬਿਖੈ ਡਾਰਤ ਗਨ ਆਨਾ।
0: ਹੁਣ ਜਿਸ ਜਗ੍ਹਾ ਦੇ ਉੱਪਰ ਸਿੰਘਾਂ ਨੇ ਲੰਗਰ ਬਣਾਉਣ ਵਾਸਤੇ ਜਗ੍ਹਾ ਨਿਯਤ ਕੀਤੀ ਗਈ ਹੈ, ਜਿੱਥੇ ਚੁੱਲ੍ਹੇ ਇਤਾਦਿਕ ਬਣਾਉਣੇ ਕੀਤੇ ਨੇ, ਜਿੱਥੇ ਪ੍ਰਸ਼ਾਦ ਪਾਣੀ ਤਿਆਰ ਹੋਣਾ, ਉਸ ਸਥਾਨ 'ਤੇ ਲਿਆ ਕਰਕੇ ਇਹ ਜਿਹੜੀਆਂ ਸਾਰੀਆਂ ਰਸਦਾਂ ਵਸਦਾਂ ਸਨ ਉਹ ਸਿੰਘਾਂ ਦੇ ਵੱਲੋਂ ਦਿੱਤੀਆਂ ਗਈਆਂ ਹਨ।
1: ਇਸ ਪ੍ਰਕਾਰ ਸਤਿਗੁਰ ਸੁਖ ਪਾਵਤ।
0: ਮਹਾਂਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਇੱਥੇ ਲਿਖਣਾ ਕਰਦੇ ਨੇ, ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ, ਬਖਸ਼ਿਸ਼ਾਂ ਕਰਦਿਆਂ ਹੋਇਆਂ, ਨਗਰ ਦਰ ਨਗਰ ਵਿਚਰਦਿਆਂ ਹੋਇਆਂ, ਮਾਰਗ ਦੇ ਉੱਪਰ ਚਲੇ ਜਾਂਦਿਆਂ ਸੁੱਖ ਪ੍ਰਾਪਤ ਕਰ ਰਹੇ ਹਨ।
1: ਸਨੇ ਸਨੇ ਸੁਖ ਸੋ ਮਗ ਜਾਵਤ।
0: ਹੌਲੀ ਹੌਲੀ ਸਤਿਗੁਰੂ ਜੀ ਸੁੱਖ ਦੇ ਨਾਲ ਮਾਰਗ ਦੇ ਉੱਪਰ ਜਾਣਾ ਕਰ ਰਹੇ ਹਨ।
1: ਇਤਨੇ ਮਹਿ ਦੱਖਣ ਤੇ ਆਇਓ।
0: ਇੰਨੀ ਦੇਰ ਨੂੰ ਕੀ ਹੋਇਆ ਜੀ, ਦੱਖਣ ਦਿਸ਼ਾ ਵਾਲੇ ਪਾਸੇ ਤੋਂ ਇੱਕ ਸੇਵਕ ਨੇ ਸੰਦੇਸ਼ ਲੈ ਕਰਕੇ ਸਤਿਗੁਰੂ ਜੀਆਂ ਦੇ ਪਾਸ ਆਉਣਾ ਕੀਤਾ।
1: ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ।
0: ਜਦੋਂ ਉਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆ ਕਰਕੇ ਪ੍ਰੇਮ ਦੇ ਨਾਲ ਨਤਮਸਤਕ ਹੋਇਆ ਔਰ ਸਤਿਗੁਰੂ ਜੀ ਨੂੰ ਸਾਰਾ ਪ੍ਰਸੰਗ ਸਾਰੀ ਵਾਰਤਾ ਦੱਸਣੀ ਕੀਤੀ।
1: ਮਰਿਓ ਨਰੰਗਾ ਬਹੁ ਦੁਖ ਪਾਏ।
0: ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦਾ ਵਰਤਾਰਾ ਵਰਤ ਗਿਆ। ਮਹਾਰਾਜ ਕਹਿੰਦੇ ਭਾਈ ਗੁਰਮੁਖਾ ਕੀ ਹੋਇਆ? ਕਹਿੰਦਾ ਸਤਿਗੁਰੂ ਜੀ ਜਿਹੜਾ ਨਰੰਗਾ ਮਹਾਰਾਜ ਤੁਹਾਡੇ ਸਿੱਖਾਂ ਦੇ ਉੱਪਰ ਤੁਹਾਡੇ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਕਰਨ ਵਾਲਾ ਉਹ ਨਰੰਗਾ ਬਹੁਤ ਦੁੱਖ ਪਾਉਂਦਾ ਹੋਇਆ ਮਰ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਤਾਂ ਦੁੱਖ ਪਾਉਂਦਾ ਹੋਇਆ ਮਰ ਗਿਆ ਤੇ ਸਾਰੇ ਦੇਸ਼ਾਂ ਦੇ ਅੰਦਰ, ਕਿਉਂਕਿ ਉਹਦਾ ਬੜਾ ਵੱਡਾ ਰਾਜ ਭਾਗ ਹੈ, 22 ਵੱਖੋ ਵੱਖਰੇ ਸੂਬਿਆਂ ਦੇ ਅੰਦਰ ਉਹਦਾ ਰਾਜ ਭਾਗ ਵੰਡਿਆ ਹੋਇਆ, ਸਾਰੇ ਰਾਜਾਂ ਦੇ ਵਿੱਚ ਸਾਰੇ ਦੇਸ਼ਾਂ ਦੇ ਅੰਦਰ ਇਸ ਗੱਲ ਦਾ ਵੱਡਾ ਰੌਲਾ ਪੈ ਗਿਆ ਹੈ।
1: ਸਿੰਘਨ ਬੂਝਨ ਕਰਿਓ।
0: ਹੁਣ ਉਸ ਸਮੇਂ ਨਾ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸੁਣਨਾ ਕੀਤਾ ਤੇ ਸੁਣ ਕਰਕੇ ਉਸ ਸਿੰਘ ਦੇ ਕੋਲੋਂ ਇਹ ਵਾਰਤਾ ਪੁੱਛਣੀ ਕੀਤੀ।
1: ਕਿਸ ਬਿਮਾਰੀ ਤੇ ਕਿਮ ਮਰਿਓ?
0: ਕਹਿੰਦੇ ਭਾਈ ਦੱਸਣਾ ਕਰੋ ਵੀ ਜਿਹੜਾ ਔਰੰਗਜ਼ੇਬ ਹੈ ਨਰੰਗਾ, ਜਿਹਨੇ ਸਾਰੀ ਉਮਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਮਜ਼ਲੂਮਾਂ ਤੇ ਬੜੇ ਜ਼ੁਲਮ ਕੀਤੇ ਨੇ, ਹਿੰਦੁਸਤਾਨ ਦੀ ਇਸ ਧਰਤੀ ਨੂੰ ਇੱਕ ਮਤ ਇਸਲਾਮ ਦੇ ਦਾਇਰੇ ਦੇ ਵਿੱਚ ਲਿਆਉਣ ਦੇ ਸੁਪਨੇ ਦੇਖਣ ਵਾਲਾ ਔਰੰਗਾ, ਇਹ ਦੱਸਣਾ ਕਰੋ ਭਾਈ ਉਹ ਕਿਹੜੀ ਬਿਮਾਰੀ ਦੇ ਨਾਲ ਮਰਿਆ ਹੈ?
1: ਕਹਿਤ ਭਾਈ ਤਬ ਸਰਬ ਬ੍ਰਤੰਤ।
0: ਹੁਣ ਉਸ ਸਮੇਂ ਜੀ ਜਦੋਂ ਪੁੱਛਣਾ ਕੀਤਾ ਤੇ ਫਿਰ ਉਸ ਸਿੱਖ ਨੇ ਸਾਰਾ ਜਿਹੜਾ ਬਿਰਤੰਤ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਦੱਸਣਾ ਕੀਤਾ।
1: ਜਿਸ ਵਿਦ ਭਾਇਓ ਦਿੱਲੀ ਸੁਰ ਅੰਤ।
0: ਜਿਸ ਤਰੀਕੇ ਦੇ ਨਾਲ ਦਿੱਲੀ ਦੇ ਈਸ਼ਵਰ ਔਰੰਗਜ਼ੇਬ ਦਾ ਅੰਤ ਹੋਇਆ ਭਾਵ ਨਾਸ਼ ਹੋਇਆ ਹੈ।
1: ਗੁਰੂ ਸਫਰਨਾਮਾ ਜੋ ਪਠਿਓ।
0: ਉਹਨੇ ਆਖਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਆ ਜਿਹੜੀ ਤੁਸੀਂ ਕਿਰਪਾ ਕੀਤੀ ਸੀ ਨਾ ਜਿੱਤ ਦੀ ਚਿੱਠੀ ਜਫਰਨਾਮਾ, ਜਿਹੜਾ ਤੁਸੀਂ ਔਰੰਗਜ਼ੇਬ ਦੇ ਵੱਲ ਭੇਜਣਾ ਕੀਤਾ ਸੀ।
1: ਜਿਸਕੋ ਖੋਲ ਸ਼ਾਹ ਜਬ ਪਠਿਓ,
0: ਸਤਿਗੁਰੂ ਮਹਾਰਾਜ ਜਦੋਂ ਉਸ ਤੁਹਾਡੇ ਵੱਲੋਂ ਭੇਜੇ ਹੋਏ ਜਫ਼ਰਨਾਮੇ ਨੂੰ ਉਸ ਔਰੰਗੇ ਦੇ ਵੱਲੋਂ ਖੋਲ ਕਰਕੇ ਪੜਨਾ ਕੀਤਾ,
1: ਤਬਹੀ ਤੇ ਤਨ ਭਈ ਬਿਮਾਰੀ।
0: ਉਸ ਜਫ਼ਰਨਾਮੇ ਨੂੰ ਪੜਨ ਦੀ ਦੇਰ ਸੀ, ਉਹਦਾ ਸਾਰਾ ਸਰੀਰ ਇੱਕ ਬਿਮਾਰੀ ਦੇ ਅੰਦਰ ਜਕੜਿਆ ਗਿਆ।
1: ਕਰੇ ਅਨੇਕ ਹਿਕਮਤ ਉਪਚਾਰੀ,
0: ਜਿਹੜੇ ਅਨੇਕਾਂ ਤਰ੍ਹਾਂ ਦੇ ਹਿਕਮਤ ਵੈਦ ਉਹਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਸਨ, ਜਿਹੜੇ ਉਹਦਾ ਖਿਆਲ ਰੱਖਦੇ ਸਨ, ਜਦੋਂ ਕਦੀ ਕੋਈ ਬਿਮਾਰੀ ਆਉਣੀ ਉਹਦਾ ਉਪਚਾਰ ਕਰਨਾ, ਉਹਨਾਂ ਵੈਦਾਂ ਨੇ ਅਨੇਕਾਂ ਤਰ੍ਹਾਂ ਦੀ ਵੈਦਗੀ ਦੇ ਜਿਹੜੇ ਔਸ਼ਧੀਆਂ ਦੇ ਜਿਹੜੇ ਨੁਸਖੇ ਸਨ, ਉਹ ਨੁਸਖੇ ਬਣਾ ਬਣਾ ਕੇ ਔਰੰਗਜ਼ੇਬ ਨੂੰ ਦੇਣ ਦਾ ਯਤਨ ਕੀਤਾ।
1: ਪਚੈ ਆਹਾਰ ਪਚੈ ਸੋ ਨਾਹੀ,
0: ਪਰ ਔਰੰਗਜ਼ੇਬ ਨੂੰ ਜਿਹੜੀ ਬਿਮਾਰੀ ਲੱਗੀ ਸੀ ਉਹ ਬਿਮਾਰੀ ਬੜੀ ਭਿਆਨਕ ਲੱਗੀ ਸੀ। ਉਹ ਜਿਹੜਾ ਕੋਈ ਪਦਾਰਥ ਛਕਣਾ ਕਰਦਾ ਸੀ ਨਾ, ਉਹ ਪਦਾਰਥ ਔਰੰਗਜ਼ੇਬ ਨੂੰ ਪਚਦਾ ਕੋਈ ਨਹੀਂ ਸੀ। ਉਹ ਪਦਾਰਥ ਉਹਨੇ ਛਕਣਾ ਪਚੈ ਸਹਿ ਨਾਹੀ, ਉਹਨੂੰ ਉਸ ਸਮੇਂ ਉਹ ਪਦਾਰਥ ਨਾ ਪਚਣਾ।
1: ਨਾ ਪੀ ਤਰ ਤੇ ਉਤਰਾ ਨਾਹੀ,
0: ਉਹ ਜਿਹੜਾ ਪਦਾਰਥ ਛਕਦਾ ਸੀ, ਭਾਵਾਂ ਉਹ ਪ੍ਰਸ਼ਾਦਾ ਛਕਦਾ ਸੀ ਜਾਂ ਕੁਝ ਵੀ ਉਹਨੇ ਛਕਣਾ, ਉਹ ਧੁਨੀ ਤੋਂ ਥੱਲੇ ਨਾ ਉਤਰਨਾ।
1: ਖਾਣਾ ਕਰੇ ਖਾਨ ਜਬ ਕੋਏ,
0: ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਖਾਣ ਪੀਣ ਛਕਣ ਵਾਲਾ ਪਦਾਰਥ ਔਰੰਗੇ ਨੇ ਖਾਣਾ ਕਰਨਾ,
1: ਉਧਰ ਰਹੇ ਕੇਤਕ ਚਿਰ ਸੋਏ,
0: ਤੇ ਉਹ ਜਿਹੜਾ ਪਦਾਰਥ ਸੀ ਉਹਦੇ ਢਿੱਡ ਦੇ ਅੰਦਰ ਥੋੜਾ ਸਮਾਂ ਉਸੇ ਤਰ੍ਹਾਂ ਸਥਿਰ ਰਹਿੰਦਾ ਸੀ। ਉਦੋਂ ਬਾਅਦ ਉਹਦੇ ਮੁੱਖ ਦੇ ਰਸਤੇ ਦੇ ਰਾਹੀਂ ਹੀ ਉਹ ਜਿਹੜਾ ਸਾਰਾ ਖਾਧਾ ਹੋਇਆ ਪਦਾਰਥ ਸੀ ਉਹ ਬਾਹਰ ਨਿਕਲ ਜਾਂਦਾ ਸੀ।
1: ਸੰਵਿਸ਼ਟਾ ਕੇ ਹੋਏ ਦੁੱਖ ਬਾਹਰੋ,
0: ਇਸ ਤਰੀਕੇ ਦੇ ਨਾਲ ਵਿਸ਼ਟਾ ਦੇ ਰਾਹੀਂ, ਜਿਵੇਂ ਮਾਨੋ ਵਿਸ਼ਟਾ ਗੰਦਗੀ, ਗੰਦਗੀ ਦੇ ਸਮਾਨ ਜਿਹੜਾ ਵੱਡਾ ਦੁੱਖ ਸੀ ਉਸ ਸਮੇਂ ਹਿੰਦੁਸਤਾਨ ਦੇ ਉਸ ਬਾਦਸ਼ਾਹ ਨੇ ਆਖਰੀ ਸਮੇਂ ਪਾਉਣਾ ਕੀਤਾ, ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ ਆਪਣੀ ਸਾਰੀ ਤਾਕਤ ਲਗਾਉਣੀ ਕੀਤੀ। ਕਿੰਨੇ ਯਤਨ ਸਨ ਔਰੰਗੇ ਨੇ ਸਤਿਗੁਰੂ ਜੀ ਦੇ ਉੱਪਰ ਕੀਤੇ ਜੀ, ਕਿੰਨੀ ਵੇਰਾਂ ਫੌਜਾਂ ਜਿਹੜੀਆਂ ਸਨ ਆਨੰਦਪੁਰ ਸਾਹਿਬ ਵੀ ਭੇਜਣੀਆਂ ਕੀਤੀਆਂ, ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਜੰਗ ਹੋਈ। ਸਾਧ ਸੰਗਤ ਤੇ ਦਿੱਲੀ ਦਾ ਤਖ਼ਤ ਜਿਹੜਾ ਸਿੱਖਾਂ ਦਾ ਕਦੀ ਵਫ਼ਾਦਾਰ ਤਖ਼ਤ ਨਹੀਂ ਜੇ ਰਿਹਾ, ਭਾਵਾਂ ਇਹਦੇ ਉੱਤੇ ਔਰੰਗਜ਼ੇਬ ਬੈਠਾ, ਭਾਵਾਂ ਬਹਾਦਰ ਸ਼ਾਹ ਅਤੇ ਭਾਵਾਂ ਅੰਗਰੇਜ਼ ਨੇ, ਭਾਵਾਂ ਉਹਦੇ ਤੋਂ ਬਾਅਦ ਇੰਦਰਾ ਗਾਂਧੀ ਹੈ, ਹਰ ਕਿਸੇ ਨੇ ਸਿੱਖਾਂ ਦਾ ਸਰਵਨਾਸ਼ ਹੀ ਕੀਤਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੇ ਲਈ ਹੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਤਖ਼ਤ ਦਿੱਲੀ ਦਾ ਹੋਵੇ ਅਤੇ ਉਹਦੇ ਅੰਦਰ ਰੂਹ ਹਮੇਸ਼ਾ ਔਰੰਗੇ ਦੀ ਹੀ ਵਰਤੀ ਹੈ, ਪਰ ਅੰਤ ਉਹਨਾਂ ਦਾ ਵੀ ਸੌਖਾ ਨਹੀਂ ਜੇ ਰਿਹਾ। ਅਤੇ ਜੇ ਇੰਦਰਾ ਨੇ ਹਮਲਾ ਕੀਤਾ ਅਤੇ ਕੀਤੀ ਦਾ ਜਿਹੜਾ ਫਲ ਸੀ ਉਹ ਗੁਰੂ ਕੇ ਪਿਆਰੇ ਗੁਰੂ ਰੂਪ ਖਾਲਸਾ ਜੀਆਂ ਨੇ ਆਪ ਵੰਗਾਰ ਕੇ ਉਹਨੂੰ ਭੁਗਤਾਉਣਾ ਕੀਤਾ। ਹੁਣ ਉਸ ਸਮੇਂ ਸਾਧ ਸੰਗਤ ਔਰੰਗਜ਼ੇਬ ਅੰਤਲੇ ਸਮੇਂ ਇੰਨਾ ਦੁੱਖ ਪਾ ਰਿਹਾ, ਜੋ ਪਦਾਰਥ ਛਕ ਰਿਹਾ ਖਾ ਰਿਹਾ ਨਾਭੀ ਤੋਂ ਥੱਲੇ ਨਹੀਂ ਉਤਰਦੇ, ਉਸੇ ਤਰ੍ਹਾਂ ਮੁੱਖ ਦੇ ਰਾਹੀਂ ਹੀ ਸਾਰਾ ਕੁਝ ਬਾਹਰ ਨਿਕਲ ਜਾਂਦਾ, ਗੰਦਗੀ ਦੇ ਸਮਾਨ।

0: ਜਿਹੜੇ ਪਾਪ ਕਰਮ ਕੀਤੇ ਹੋਏ ਸਨ, ਹੁਣ ਉਹਨਾਂ ਪਾਪ ਕਰਮਾਂ ਦਾ ਜਿਹੜਾ ਫਲ ਸੀ ਉਹ ਸਾਧ ਸੰਗਤ ਅਧਿਕ ਦਿਖਾਇਓ, ਬਹੁਤਾਤ ਉਹਨੂੰ ਭੋਗਣਾ ਪਿਆ।
1: ਵਿਸ਼ਟਾ ਮੁਖ ਕੀ ਦਿਸ਼ਾ ਨਿਕਾਰੇ,
0: ਜਿਹੜੀ ਵਿਸ਼ਟਾ ਸੀ ਨਾ, ਗੰਦਗੀ ਸੀ, ਸਾਧ ਸੰਗਤ ਖਾਧਾ ਪੀਤਾ ਸਾਰਾ, ਮੁਖ ਦੇ ਮਾਰਗ ਦੇ ਰਾਹੀਂ ਹੀ ਔਰੰਗਜ਼ੇਬ ਬਾਹਰ ਕੱਢਣਾ ਕਰ ਰਿਹਾ ਹੈ।
1: ਭੀਮ ਰੂਪ ਜਮ ਦੂਤ ਦਿਖਾਰੇ,
0: ਇਸ ਤਰੀਕੇ ਦੇ ਨਾਲ ਸਾਧ ਸੰਗਤ ਫਿਰ ਉਸ ਸਮੇਂ ਜਮਦੂਤ ਉਹਨੂੰ ਦਿਖਾਈ ਦਿੰਦੇ ਨੇ। ਉਹਦੇ ਕੀਤੇ ਹੋਏ ਪਾਪ ਕਰਮ ਕੰਬਦੇ ਪਏ ਨੇ, ਜਿਹੜੇ ਮਾੜੇ ਕਰਮ ਉਹਨੇ ਇਸ ਧਰਤੀ ਦੇ ਉੱਪਰ ਕੀਤੇ, ਹੁਣ ਉਹ ਪਾਪ ਕਰਮ ਸਾਰੇ ਉਹਦੇ ਅੱਗੇ ਆ ਆ ਕੇ ਉਹਨੂੰ ਦਿਖਾਈ ਦੇ ਰਹੇ ਹਨ।
1: ਤਬ ਅਰੜਾਏ ਮੂਰਛਾ ਪਾਏ,
0: ਕਦੇ ਕਦੇ ਸਾਧ ਸੰਗਤ ਰੜਾ ਕੇ ਮੁਰਸ਼ਤ ਹੋ ਜਾਂਦਾ, ਭਾਵ ਬੇਹੋਸ਼ ਹੋ ਜਾਂਦਾ ਹੈ।
1: ਘੁੰਮਿਓ ਰਹਿ ਨੈਣ ਉਂਗਲਾਏ,
0: ਜਿਹੜੇ ਨੈਣ ਨੇ ਨਾ ਅੱਖਾਂ ਦੇ ਅੰਦਰ ਡੇਲੇ ਨੇ, ਸਾਧ ਸੰਗਤ ਉਂਗਲਾਉਂਦੇ ਨੇ, ਘੁੰਮਦੇ ਹਨ।
1: ਅਸ਼ਟ ਵਿਸ਼ਾਲ ਬਾਏ ਮਰ ਗਇਓ,
0: ਇਸ ਤਰੀਕੇ ਦੇ ਨਾਲ ਬਹੁਤ ਦੁੱਖ ਭੋਗਦਿਆਂ ਹੋਇਆਂ ਪਾਉਂਦਿਆਂ ਹੋਇਆਂ ਔਰੰਗੇ ਦੀ ਮੌਤ ਹੋ ਗਈ।
1: ਤੱਕ ਦਿਵਸ ਬਿਦਤ ਨਹਿ ਬਹਿਓ,
0: ਉੱਥੇ ਜਿਹੜਾ ਸਿੱਖ ਸਤਿਗੁਰੂ ਜੀ ਦੇ ਕੋਲ ਆਇਆ ਨਾ, ਜਿਹਨੇ ਖਬਰ ਦੇਣੀ ਕੀਤੀ ਹੈ ਵੀ ਸੱਚੇ ਪਾਤਸ਼ਾਹ ਔਰੰਗਜ਼ੇਬ ਤਾਂ ਮਰ ਗਿਆ, ਤੁਹਾਡੀ ਚਿੱਠੀ ਨੂੰ ਪੜ੍ਹ ਕੇ ਹੀ ਜਿਹੜਾ ਜ਼ਫਰਨਾਮਾ ਤੁਸੀਂ ਭੇਜਣਾ ਕੀਤਾ ਸੀ ਉਸੇ ਨੂੰ ਪੜ੍ਹ ਕਰਕੇ ਔਰੰਗੇ ਦੀ ਮੌਤ ਹੋ ਗਈ। ਉਹਨੇ ਦੱਸਣਾ ਕੀਤਾ, ਕਹਿੰਦਾ ਸਤਿਗੁਰੂ ਜੀ ਦਿਨ ਤਾਂ ਕਈ ਬਤੀਤ ਹੋ ਗਏ, ਔਰੰਗਜ਼ੇਬ ਨੂੰ ਮਰੇ ਨੂੰ ਤਾਂ ਕਈ ਦਿਨ ਜਿਹੜੇ ਨੇ ਉਹ ਬਤੀਤ ਹੋ ਚੁੱਕੇ ਨੇ, ਪਰ ਜਿਹੜੇ ਸਰਕਾਰੀ ਲੋਕ ਨੇ ਨਾ, ਜਦੋਂ ਕੋਈ ਵੱਡਾ ਬਾਦਸ਼ਾਹ ਮਰਦਾ ਹੈ ਉਹਦੀ ਮੌਤ ਦੀ ਜਿਹੜੀ ਖਬਰ ਹੈ ਉਸੇ ਸਮੇਂ ਹੀ ਪ੍ਰਗਟ ਨਹੀਂ ਕਰਦੇ। ਵੀ ਜਿਹੜੇ ਲੋਕ ਨੇ ਨਾ ਉਹ ਇਹੀ ਗੱਲ ਕਹਿੰਦੇ ਨੇ ਵੀ ਬਾਦਸ਼ਾਹ ਦਾ ਜਿਹੜਾ ਕੁੱਪਾ ਹੈ ਉਹ ਰੁੜ ਗਿਆ ਹੈ।
1: ਦੇਸ਼ ਮਹਿ ਜਹ ਕਹਿ ਸ਼ੋਕ,
0: ਸਾਰੇ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਵੇਖਣਾ ਕਰ ਰਹੇ ਹਾਂ ਸਾਰੇ ਪਾਸੇ ਸੋਗ ਹੀ ਸੋਗ ਪਸਰਿਆ ਹੋਇਆ, ਕਿਉਂਕਿ ਉਸ ਸਮੇਂ ਜਦੋਂ ਬਾਦਸ਼ਾਹ ਕੋਈ ਮਰਦਾ ਸੀ ਨਾ ਜੀ, ਉਦੋਂ ਇਹ ਨਹੀਂ ਸੀ ਆਖਿਆ ਜਾਂਦਾ ਵੀ ਬਾਦਸ਼ਾਹ ਮਰ ਗਿਆ, ਕਿਉਂਕਿ ਲੋਕਾਂ ਨੂੰ ਪਤਾ ਸੀ ਵੀ ਇੱਕ ਬਾਦਸ਼ਾਹ ਮਰ ਗਿਆ ਉਹਦੀ ਜਗ੍ਹਾ ਦੂਜਾ ਬਾਦਸ਼ਾਹ ਆ ਕੇ ਬਹਿ ਜਾਏਗਾ, ਇਸ ਕਰਕੇ ਇਹ ਗੱਲ ਕਹੀ ਜਾਂਦੀ ਸੀ ਵੀ ਕੁੱਪਾ ਰੁੜ ਗਿਆ, ਔਰੰਗਜ਼ੇਬ ਦਾ ਜਿਹੜਾ ਕੁੱਪਾ ਰੁੜ ਚੁੱਕਿਆ। ਹੁਣ ਸਾਰੇ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਵੇਖਣਾ ਕਰੋ ਉੱਥੇ ਸੋਗ ਹੀ ਸੋਗ ਪਸਰਿਆ ਹੈ। ਜਦੋਂ ਸਿੱਖ ਨੇ ਆ ਕੇ ਸਤਿਗੁਰੂ ਜੀ ਨੂੰ ਦੱਸਣਾ ਕੀਤਾ ਵੀ ਸੱਚੇ ਪਾਤਸ਼ਾਹ ਔਰੰਗਜ਼ੇਬ ਤਾਂ ਮਰ ਗਿਆ, ਉਹਦਾ ਕੁੱਪਾ ਰੁੜ ਗਿਆ, ਤੇ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਕਹਿੰਦੇ ਭਾਈ ਔਰੰਗਜ਼ੇਬ ਮਰ ਗਿਆ, ਹੁਣ ਸਾਨੂੰ ਇਹ ਦੱਸੋ ਵੀ ਉਹਦੇ ਮਰਨ ਤੋਂ ਬਾਅਦ ਉਹਦੇ ਪਿੱਛੋਂ ਉਹਦੇ ਤਖਤ ਦਾ ਜਿਹੜਾ ਮਾਲਕ ਹੈ ਉਹ ਕੌਣ ਬਣਿਆ ਹੈ,
1: ਸ਼ਾਹ ਸ਼ੁਭ ਪਖਤ
0: ਵੀ ਉਹ ਕਿਹੜਾ ਸ਼ੁਭ ਹੈ, ਕਿਹੜਾ

0: ਤਿੰਨ ਅਹਿਦ ਸੋ ਭਇਓ ਗਨ ਲਸ਼ਕਰ। ਕਹਿੰਦੇ ਵੀ ਉਹਦੇ ਕੋਲ ਇਸ ਵਕਤ ਕਿੰਨਾ ਕੁ ਲਸ਼ਕਰ ਭਾਵ ਫੌਜਾਂ ਹਨ।
1: ਤਾਰਾ ਆਜ਼ਮ ਹੈ ਬੀਚ ਪਰ।
0: ਹੁਣ ਉਸ ਸਮੇਂ ਨਾ ਜੀ ਜਿਹੜਾ ਸਿੱਖ ਆਇਆ ਸੀ ਉਹਨੇ ਸਤਿਗੁਰੂ ਜੀ ਨੂੰ ਦੱਸਣਾ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ ਜਿਹੜਾ ਤਾਰਾ ਆਜ਼ਮ ਹੈ। ਔਰੰਗਜ਼ੇਬ ਦੇ ਪੁੱਤਰ ਤਾਰਾ ਆਜ਼ਮ ਨੇ ਨਾ ਆਪਣੇ ਆਪ ਨੂੰ ਆਪ ਹੀ ਤਖ਼ਤ ਨਸ਼ੀਨੀ ਕਰ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਹੈ।
1: ਪੂਰਬ ਵਾਲੇ ਅਹਿਦ ਸੋ ਭਇਓ,
0: ਕਿਉਂਕਿ ਪਹਿਲਾਂ ਵੀ ਉਹਨੇ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕੀਤਾ ਸੀ।
1: ਅਬ ਪਦਸ਼ਾਹੀ ਪਰ ਥਿਰ ਥਇਓ,
0: ਤੇ ਹੁਣ ਉਹਨੂੰ ਸਮਾਂ ਮਿਲ ਗਿਆ, ਸਾਰੀਆਂ ਫੌਜਾਂ ਮੰਤਰੀ ਸੰਤਰੀ ਵਜ਼ੀਰ ਅਹਿਲਕਾਰ ਉਮਰਾਵ ਸਾਰੇ ਉਹਦੇ ਨਾਲ ਨੇ, ਇਸ ਕਰਕੇ ਉਹ ਬਾਦਸ਼ਾਹੀ ਦੇ ਉੱਪਰ ਕਾਬਜ਼ ਹੋ ਗਿਆ ਹੈ। ਜਿੰਨੇ ਵੀ ਉਮਰਾਵ ਨੇ ਜਿੰਨੇ ਵੀ ਵਜ਼ੀਰ ਨੇ ਮੰਤਰੀ ਸੰਤਰੀ ਸਿਆਣੇ ਅਹਿਲਕਾਰ ਹਨ,
1: ਹੱਥ ਜੋੜ ਤੇ ਮਾਨੇ
0: ਸਾਰਿਆਂ ਨੇ ਹੱਥ ਜੋੜ ਕਰਕੇ ਤਾਰਾ ਆਜ਼ਮ ਦੀ ਜਿਹੜੀ ਅਧੀਨਗੀ ਹੈ ਉਹ ਪ੍ਰਵਾਨ ਕਰ ਲਈ ਹੈ।
1: ਸਤਿਗੁਰ ਕਹਾ।
0: ਹੁਣ ਉਸ ਸਮੇਂ ਨਾ ਜੀ ਜਦੋਂ ਸਿੱਖ ਨੇ ਦੱਸਿਆ ਸਤਿਗੁਰੂ ਤਾਰਾ ਆਜ਼ਮ ਉਹ ਬਾਦਸ਼ਾਹ ਬਣ ਕੇ ਬੈਠਾ, ਉਹਨੇ ਤਖ਼ਤ ਨਸ਼ੀਨੀ ਕਰਵਾਈ ਹੈ, ਉਹ ਆਖਦਾ ਵੀ ਮੈਂ ਮਾਲਕ ਹਾਂ, ਤੇ ਸਤਿਗੁਰੂ ਜੀ ਸੁਣ ਕਰਕੇ ਨਾ ਮੁਸਕਰਾ ਉੱਠੇ। ਮੁਸਕਰਾਉਂਦਿਆਂ ਵਾਲੀਏ ਕੁੱਲ ਆਲਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ।
1: ਮੈਂ ਸਲਤਨ ਕੋ ਸੁਖ ਇਹ ਲਹਾ,
0: ਕਹਿੰਦੇ ਉਹ ਤਖ਼ਤ ਦੇ ਉੱਤੇ ਬੈਠਿਆ ਜ਼ਰੂਰ ਹੈ ਪਰ ਉਹ ਇਸ ਤਖ਼ਤ ਇਸ ਸਲਤਨਤ ਦੇ ਸੁੱਖ ਨੂੰ ਬਹੁਤਾ ਸਮਾਂ ਮਾਣ ਨਹੀਂ ਸਕੇਗਾ।
1: ਸ੍ਰੀ ਅਕਾਲ ਕੀ ਜਥਾ ਰਜਾਏ,
0: ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀਆਂ ਦਾ ਜਿਸ ਤਰ੍ਹਾਂ ਹੁਕਮ ਹੋਏਗਾ
1: ਸੋਬਨ ਹੈ ਨਹ ਆਨ ਉਪਾਏ,
0: ਉਹੀ ਇਸ ਤਖ਼ਤ ਦੇ ਉੱਤੇ ਬੈਠਣਾ ਕਰੇਗਾ। ਉਹਦੇ ਹੁਕਮਾਂ ਤੋਂ ਬਿਨਾਂ ਕੀਤੇ ਹੋਏ ਉਪਾਅ ਕਿਸੇ ਦੇ ਵੀ ਸਾਰਥਕ ਨਹੀਂ ਹੋਣੇ।
1: ਤਹਿ ਤੇ ਕੂਚ ਅਗਾਰੀ ਕਰਿਓ,
0: ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਉਸ ਸਥਾਨ ਤੋਂ ਅਗਲੇਰੇ ਮਾਰਗ ਵੱਲ ਕੂਚ ਕੀਤਾ ਹੈ।
1: ਸ਼ਹਿਰ ਬਕਹੌਰ ਨਿਕਟ ਸੁਣ ਪਰਿਓ,
0: ਨੇੜੇ ਹੀ ਸਾਧ ਸੰਗਤ ਉਹਦੇ ਪਰਦੇ ਨੇੜੇ ਇੱਕ ਵੱਡਾ ਬਘੌਰ ਸ਼ਹਿਰ ਹੈ, ਉਸ ਬਘੌਰ ਸ਼ਹਿਰ ਦੇ ਵਿੱਚ ਸਤਿਗੁਰੂ ਜੀਆਂ ਨੇ ਪਹੁੰਚਣਾ ਕੀਤਾ।
1: ਜਹਾਂ ਭੀਮ ਨੇ ਕ੍ਰਿਚਕ ਮਾਰੇ,
0: ਇਹ ਉਹ ਨਗਰੀ ਹੈ ਜਿਸ ਨਗਰੀ ਦੇ ਅੰਦਰ ਕ੍ਰਿਚਕ ਨੇ ਜਦੋਂ ਦ੍ਰੋਪਦੀ ਦੇ ਨਾਲ ਦੁਰਵਿਹਾਰ ਕੀਤਾ ਤੇ ਭੀਮ ਨੇ ਵੇਖਿਆ, ਤੇ ਭੀਮ ਨੇ ਵੇਖਦਿਆਂ ਸਾਰ ਇਸ ਕ੍ਰਿਚਕ ਦਾ ਉੱਥੇ ਇਹਨੂੰ ਮਾਰ ਦਿੱਤਾ ਸੀ, ਇਹਦੀ ਹੱਤਿਆ ਕਰ ਦਿੱਤੀ ਸੀ ਕਿਉਂਕਿ ਇਹਨੇ ਬਹੁਤ ਮਾੜਾ ਕਰਮ ਕੀਤਾ ਸੀ।
1: ਵਿਖਿਓ ਚਾਹੇ ਪ੍ਰਭ ਦਿੱਤੇ ਸਿਧਾਰੇ,
0: ਸਤਿਗੁਰੂ ਜੀ ਉਸ ਸਥਾਨ ਨੂੰ ਵੇਖਣਾ ਚਾਹੁੰਦੇ ਨੇ ਜਿੱਥੇ ਭੀਮ ਨੇ ਕ੍ਰਿਚਕ ਨੂੰ ਮਾਰਨਾ ਕੀਤਾ, ਤੇ ਉਸ ਸਥਾਨ ਨੂੰ ਵੇਖਣ ਦੇ ਲਈ ਮਹਾਰਾਜ ਜੀਆਂ ਨੇ ਇਸ ਬਘੌਰ ਸ਼ਹਿਰ ਦੇ ਅੰਦਰ ਇਸ ਨਗਰੀ ਦੇ ਅੰਦਰ ਜਾਣਾ ਕੀਤਾ।
1: ਘਰੇ ਕੂ

0: ਸਤਿਗੁਰੂ ਜੀ ਨੇ ਚਲਦਿਆਂ ਚਲਦਿਆਂ ਬਘੌਰ ਨਗਰ ਦੇ ਨੇੜੇ ਪਹੁੰਚਣਾ ਕੀਤਾ ਹੈ।
1: ਸੁੰਦਰ ਤਰਵਰ ਗਨ ਹੇਰੇ,
0: ਮਹਾਰਾਜ ਜੀਆਂ ਨੇ ਕੀ ਵੇਖਿਆ ਵੀ ਜਦੋਂ ਇਸ ਬਘੌਰ ਨਗਰ ਵਿੱਚ ਪਹੁੰਚੇ, ਵੇਖਦੇ ਪਏ ਨੇ ਵੀ ਇਸ ਨਗਰ ਦੇ ਅੰਦਰ ਬਹੁਤ ਹੀ ਸੋਹਣੇ ਜਿਹੜੇ ਫਲਾਂ ਦੇ ਰੁੱਖ ਉਹ ਖਲੋਤੇ ਹਨ।
1: ਪ੍ਰਭੂ ਤਹਿ ਡੇਰੇ,
0: ਮਹਾਰਾਜ ਜੀਆਂ ਨੇ ਇਸ ਨਗਰੀ ਦੇ ਬਾਰ ਬਾਰ ਪਹੁੰਚ ਕਰਕੇ ਆਪਣਾ ਟਿਕਾਣਾ ਕੀਤਾ।
1: ਸੁਨੀ ਨਗਰ ਮਹਿ ਦਲ ਚੜ ਆਇਓ,
0: ਹੁਣ ਜਦੋਂ ਨਗਰ ਦੇ ਵਸਨੀਕਾਂ ਨੂੰ ਪਤਾ ਲੱਗਿਆ ਵੀ ਬਾਹਰ ਤਿਆਰ ਬਰ ਤਿਆਰ ਫੌਜਾਂ ਪਹੁੰਚੀਆਂ ਨੇ, ਉਹਨਾਂ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਜੀ, ਹੁਣ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਵੀ ਕਿਸੇ ਰਾਜੇ ਨੇ ਸਾਡੇ ਇਸ ਬਘੌਰ ਨਗਰ ਦੇ ਉੱਤੇ ਹਮਲਾ ਕਰ ਦਿੱਤਾ ਹੈ। ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਜਿਹੜਾ ਹਮਲਾਵਰ ਹੋ ਕੇ ਆ ਰਿਹਾ ਕਿਤੇ ਹਮਲਾ ਕਰਕੇ ਸਾਡੇ ਸਾਰੇ ਨਗਰ ਦੇ ਵਿੱਚੋਂ ਲੁੱਟ ਕੇ ਮਾਲ ਅਸਬਾਬ ਨਾ ਲੈ ਜਾਵੇ।
1: ਸ਼ਸਤਰ ਭਏ ਸਵਧਾਨਾ,
0: ਹੁਣ ਜਿੰਨੇ ਲੋਕ ਸਨ ਜਿਨ੍ਹਾਂ ਦੇ ਕੋਲ ਜੋ ਜੋ ਸ਼ਸਤਰ ਸੀ ਉਹਨਾਂ ਨੇ ਆਪੋ ਆਪਣੇ ਸ਼ਸਤਰ ਸੰਭਾਲ ਕਰਕੇ ਸੁਚੇਤ ਹੋਣਾ ਕੀਤਾ।
1: ਕਰਿਓ ਲਰਨ ਕੋ ਠਾਟ ਮਹਾਨਾ,
0: ਹੁਣ ਉਧਰ ਸਤਿਗੁਰੂ ਸੱਚੇ

0: ਪਾਤਸ਼ਾਹ ਤਾਂ ਆਪਣੀ ਮੌਜ ਦੇ ਵਿੱਚ ਇਸ ਨਗਰ ਦੇ ਵਿੱਚ ਪਹੁੰਚੇ ਨੇ, ਪਰ ਨਗਰ ਦੇ ਵਸਨੀਕਾਂ ਦੇ ਮਨ ਦੇ ਵਿੱਚ ਡਰ ਬਹਿ ਗਿਆ ਵੀ ਕੋਈ ਹਮਲਾਵਰ ਹੋ ਕੇ ਆ ਗਿਆ। ਇਸ ਕਰਕੇ ਉਹਨਾਂ ਆਪੋ ਆਪਣੇ ਸ਼ਸਤਰ ਸੰਭਾਲਣੇ ਕੀਤੇ, ਸੁਚੇਤ ਹੋਣਾ ਕੀਤਾ। ਅਤੇ ਜਦੋਂ ਸੁਚੇਤ ਹੋਏ ਜੀ, ਉੱਧਰ ਦੂਜੇ ਪਾਸੇ ਸਤਿਗੁਰੂ ਤਾਂ ਆਪਣੀ ਮੌਜ ਦੇ ਅੰਦਰ ਹੀ ਵਿਚਰ ਰਹੇ ਹਨ। ਹੁਣ ਜਦੋਂ ਇੱਧਰ ਨਗਰ ਦੇ ਵਸਨੀਕਾਂ ਨੇ ਤਿਆਰੀ ਕਰ ਲਈ ਵੀ ਜਿਹੜਾ ਕੋਈ ਹਮਲਾਵਰ ਹੋ ਕੇ ਆਏਗਾ ਉਹਦਾ ਮੁਕਾਬਲਾ ਕਰਾਂਗੇ, ਪਰ ਉਹਨਾਂ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਭੇਤ ਲੈਣ ਵਾਸਤੇ ਸਤਿਗੁਰੂ ਜੀਆਂ ਦੇ ਪਾਸ ਭੇਜਣਾ ਕੀਤਾ। ਉਹ ਭੇਤ ਲੈਣ ਵਾਲਾ ਜਿਹੜਾ ਸੱਜਣ ਸੀ, ਮਨੁੱਖ ਸੀ, ਉਹ ਹੌਲੀ ਹੌਲੀ ਚੱਲਦਿਆਂ ਸਤਿਗੁਰੂ ਜੀ ਦੇ ਦਲ ਦੇ ਵਿੱਚ, ਜਥੇ ਦੇ ਵਿੱਚ ਪਹੁੰਚ ਗਿਆ ਹੈ।
1: ਜਹਾਂ ਦੀਵਾਨ ਮੈਂ ਸਤਿਗੁਰ ਥਿਰੇ,
0: ਕੀ ਵੇਖਦਾ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਆਪਣਾ ਸੋਹਣਾ ਦਰਬਾਰ ਸਜਾ ਕਰਕੇ, ਦੀਵਾਨ ਸਜਾ ਕਰਕੇ, ਸੋਹਣੇ ਆਸਣ ਤੇ ਸੁਭਾਏ ਮਾਨ ਹਨ।
1: ਸ਼ੋਭਤ ਚਮਰ ਚਾਰ ਸਿਰ ਢੋਰੇ,
0: ਸਤਿਗੁਰੂ ਜੀਆਂ ਦੇ ਸੀਸ ਦੇ ਉੱਤੇ ਸੋਹਣਾ ਚੌਰ ਚੌਰ ਬਰਦਾਰ ਸਿੱਖ ਕਰ ਰਿਹਾ ਹੈ।
1: ਤਾਂ ਪਹੁੰਚ ਜੋ ਰੇ ਜੁਗ ਹਾਥ,
0: ਉਹ ਭੇਦ ਲੈਣ ਆਉਣ ਵਾਲੇ ਸੱਜਣ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਠਾਠ ਵੇਖਿਆ ਜੀ, ਸਤਿਗੁਰੂ ਜੀ ਦੇ ਨੂਰਾਨੀ ਚਿਹਰੇ ਨੂੰ ਵੇਖਿਆ, ਦੋਨੋਂ ਹੱਥ ਜੁੜ ਗਏ। ਉਸ ਭੇਤ ਲੈਣ ਵਾਲੇ ਸੱਜਣ ਨੇ ਬੜੀ ਨਿਮਰਤਾ ਦੇ ਨਾਲ ਦੋਨੋਂ ਹੱਥ ਜੋੜ ਕਰਕੇ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਆਉਣਾ ਕੀਤਾ।
1: ਬੰਦਨ ਕਰੀ ਨਮਰਤਾ ਸਾਥ,
0: ਬੜੀ ਨਿਮਰਤਾ ਦੇ ਨਾਲ ਉਸ ਮਨੁੱਖ ਨੇ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ।
1: ਪੁਨਪੁਰ ਜਨ ਕੇ ਅਰਜ ਗੁਜਾਰੀ,
0: ਤੇ ਫਿਰ ਆਪਣੀ ਨਗਰੀ ਦੇ ਲੋਕਾਂ ਦੇ ਵੱਲੋਂ ਨਾ ਮਿਲ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡਾ ਠਾਠ ਵਾਠ ਵੇਖ ਕਰਕੇ, ਸਤਿਗੁਰੂ ਤੁਹਾਡੀ ਰਾਜਸੀ ਤਾਕਤ ਨੂੰ ਵੇਖ ਕਰਕੇ, ਜਿਹੜੇ ਨਗਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਨਾ ਸਤਿਗੁਰੂ ਜੀ, ਉਹਨਾਂ ਨੇ ਵੱਡਾ ਡਰ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ।
1: ਚਲ ਵਿਸਾਲ ਹੈ ਸੰਗਤ ਮਾਰੇ,
0: ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਫੌਜਾਂ ਉਹ ਨਾਲ ਚੱਲ ਰਹੀਆਂ ਹਨ।
1: ਵੇਸ਼ ਹੈ ਲੂਟ ਹੈ ਜੰਗ ਕਰ ਮਾਰੇ,
0: ਸੱਚੇ ਪਾਤਸ਼ਾਹ ਜੀ ਜਿਹੜੇ ਪਿੰਡ ਨਗਰ ਦੇ ਵਿੱਚ ਤੁਸੀਂ ਜਾਣਾ ਕਰਦੇ ਹੋ, ਉੱਥੇ ਜੰਗ ਕਰਦੇ ਹੋ, ਨਗਰ ਨੂੰ ਲੁੱਟ ਲੈਂਦੇ ਹੋ।
1: ਕਹਾਂ ਤੇ ਚੱਲ ਕਰ ਆਏ,
0: ਨਾਲ ਪੁੱਛਦਾ ਪਿਆ, ਕਹਿੰਦਾ ਸਤਿਗੁਰੂ ਮੈਨੂੰ ਦੱਸ ਦਿਓ ਤੁਸੀਂ ਕਿਹੜੀ ਨਗਰੀ ਤੋਂ ਚੱਲ ਕਰਕੇ ਆਉਣਾ ਕੀਤਾ ਹੈ। ਮਹਾਰਾਜ, ਹੁਣ ਅੱਗੇ ਤੁਸੀਂ ਕਿਸ ਸਥਾਨ ਦੇ ਉੱਪਰ ਜਾਣਾ ਚਾਹੁੰਦੇ ਹੋ?
1: ਕੌਣ ਕਾਜ ਆਗਵਨ ਤੁਮਾਰਾ,
0: ਪਾਤਸ਼ਾਹ ਜੀ, ਉਹ ਕਿਹੜਾ ਤੁਹਾਡਾ ਇਹੋ ਜਿਹਾ ਕਾਰਜ ਹੈ ਜਿਸ ਕਾਰਜ

0: ਸਾਡੇ ਤੇ ਕਿਰਪਾ ਕਰੋ, ਸਾਨੂੰ ਸਾਰੀ ਵਾਰਤਾ ਦੱਸਣੀ ਕਰੋ ਵੀ ਕਿਹੜੇ ਕਾਰਜ ਵਾਸਤੇ ਤੁਸੀਂ ਇੱਥੇ ਆਏ ਹੋ, ਅੱਗੇ ਕਿੱਥੇ ਜਾਣਾ ਚਾਹੁੰਦੇ ਹੋ।
1: ਮਿੱਤਰਾ ਸਦਕੇ ਬਾਕ ਸੁਣੇ ਜਬ,
0: ਜਦੋਂ ਸਤਿਗੁਰੂ ਜੀ ਨੇ ਉਸ ਡਰੇ ਹੋਏ ਮਨੁੱਖ ਦੇ ਇਹ ਬਚਨ ਜਿਹੜੇ ਉਹਨੇ ਕੰਬਦੇ ਹੱਥਾਂ ਦੇ ਨਾਲ ਮੁੱਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਆਖਣੇ ਕੀਤੇ ਸਨ, ਪਾਤਸ਼ਾਹ ਜੀਆਂ ਨੇ ਸੁਣ ਨਹੀਂ ਕੀਤੇ।
1: ਧਰਮ ਸਿੰਘ ਸੋ ਗੁਰੂ ਪਾਨਿਓ ਤਬ,
0: ਹੁਣ ਉਸ ਸਮੇਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਸਿੱਖ ਸੀ ਭਾਈ ਧਰਮ ਸਿੰਘ ਸਾਹਿਬ ਜੀ, ਉਹਨਾਂ ਨੇ ਉਸ ਸਮੇਂ ਫਿਰ ਸਾਰੀ ਵਾਰਤਾ ਜਿਹੜੀ ਸੀ ਦੱਸਣੀ ਕੀਤੀ।
1: ਨਗਰ ਮਹਿਨਰ ਸਮਝਾਵਾ ਹੋ,
0: ਉਹਨਾਂ ਆਖਿਆ ਕਹਿੰਦੇ ਭਾਈ ਨਗਰ ਦੇ ਵਿੱਚ ਜਾ ਕਰਕੇ ਜਿਹੜੇ ਨਗਰ ਦੇ ਲੋਕ ਡਰਦੇ ਸਾਏ ਦੇ ਅੰਦਰ ਬੈਠੇ ਨੇ ਨਾ, ਉਹਨਾਂ ਸਾਰਿਆਂ ਨੂੰ ਜਾ ਕਰਕੇ ਧੀਰਜ ਦਿੰਦਿਆਂ ਸਮਝਾਉਣਾ ਕਰੋ।
1: ਇਹ ਧੀਰਜ ਕੋ ਤਰਾਸ ਮਿਟਾਵੋ,
0: ਉਹਨਾਂ ਨੂੰ ਧੀਰਜ ਦਵੋ ਵੀ ਅਸੀਂ ਕੋਈ ਨਗਰ ਤੇ ਹਮਲਾ ਕਰਨ ਵਾਸਤੇ ਆਉਣਾ ਨਹੀਂ ਕੀਤਾ, ਅਸੀਂ ਕੋਈ ਨਗਰ ਲੁੱਟਣ ਵਾਸਤੇ ਨਹੀਂ ਆ ਰਹੇ। ਉਹਨਾਂ ਨੂੰ ਧੀਰਜ ਧਰਵਾਸਾ ਦੇ ਕਰਕੇ ਉਹਨਾਂ ਦਾ ਡਰ ਦੂਰ ਕਰ ਦੇਵੋ।
1: ਆਇਸ ਪਾਇ ਗਇਓ ਤਤਕਾਲ,
0: ਉਹ ਜਿਹੜਾ ਮਨੁੱਖ ਭੇਦ ਲੈਣ ਵਾਸਤੇ ਆਇਆ ਸੀ, ਉਹਨੂੰ ਜਦੋਂ ਪਤਾ ਲੱਗਾ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੋਤ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ ਜਿਹੜੇ ਆਪਣੇ ਸੇਵਕਾਂ 'ਤੇ ਕਿਰਪਾ ਵਰਤਾਉਂਦੇ ਆ, ਇਸ ਨਗਰੀ ਨੂੰ ਉਤਾਰਦੇ ਆ, ਇਸ ਨਗਰ ਦੇ ਵਿੱਚ ਪਹੁੰਚੇ ਨੇ। ਉਹਨੇ ਪ੍ਰੇਮ ਭਾਵਨਾ ਨਾਲ ਸਤਿਗੁਰੂ ਜੀ ਦੇ ਬਚਨ ਸੁਣੇ ਜੀ, ਨਤਮਸਤਕ ਹੋਇਆ ਔਰ ਸਾਧ ਸੰਗਤ ਗੁਰੂ ਪਾਤਸ਼ਾਹ ਜੀਆਂ ਦੀ ਆਗਿਆ ਪਾ ਕਰਕੇ ਆਪਣੇ ਲੋਕਾਂ ਦੇ ਵਿੱਚ ਉਹਨੇ ਜਾਣਾ ਕੀਤਾ।
1: ਗੁਰੂ ਜਨ ਸਾਵਧਾਨ ਜਹ ਜਾਲਾ,
0: ਹੁਣ ਜਾ ਕਰਕੇ ਜੀ ਉਹਨੇ ਸਾਰੀ ਵਾਰਤਾ ਜਿਵੇਂ ਜਿਵੇਂ ਸਤਿਗੁਰੂ ਜੀਆਂ ਨੇ ਦੱਸਣੀ ਕੀਤੀ ਸੀ, ਉਹ ਆਪਣੇ ਨਗਰ ਦੇ ਵਸਨੀਕਾਂ ਨੂੰ ਦੱਸਣੀ ਕੀਤੀ।
1: ਸਗਰੀ ਕਥਾ ਸੁਣਾਈ,
0: ਉਹਨਾਂ ਨੂੰ ਫਿਰ ਸਾਰੀ ਵਾਰਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੀ ਸੁਣਾਉਣੀ ਕੀਤੀ।
1: ਇਹ ਜਗ ਗੁਰੂ ਤੁਮਕੋ ਸੁਖਦਾਈ,
0: ਉਹ ਦੱਸ ਰਿਹਾ ਕਹਿੰਦਾ ਇਹ ਜਗਤ ਦੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਲੇ, ਆਪਣੇ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ ਹਨ।
1: ਸਿੱਖ ਹੋਏ ਮਿਲੋ ਦਰਸ ਕੋ ਜੋ ਆਹੋ,
0: ਉਹ ਨਾਲ ਸਿੱਖ ਜਿਹੜਾ ਗਿਆ ਸੀ ਨਾ ਮਨੁੱਖ ਭੇਦ ਲੈਣ ਵਾਸਤੇ, ਉਹ ਹੁਣ ਦੱਸਦਾ ਪਿਆ ਕਹਿੰਦਾ ਭਾਈ ਜਿਹੜਾ ਕੋਈ ਸਿੱਖ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਸ਼ਨ ਕਰਨ ਵਾਸਤੇ ਜਾਣਾ ਕਰਦਾ ਹੈ,
1: ਲੋਚਨ ਕੇ ਸੁਖ ਕੋ ਜੋ ਆਹੋ,
0: ਕਹਿੰਦੇ ਦੋਏ ਲੋਚਨ ਭਾਵ ਆਪਣੇ ਇਹਨਾਂ ਦੋਨਾਂ ਨੇਤਰਾਂ ਦੇ ਨਾਲ ਸਤਿਗੁਰੂ ਜੀਆਂ ਦੇ ਦਰਸ਼ਨ ਕਰਕੇ ਸੁਖ ਕੋ ਜੋਬੋ, ਉਹ ਸੁਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਹੁਣ ਉੱਥੇ ਸਤਿਗੁਰੂ ਜੀਆਂ ਦੇ ਹਜ਼ੂਰ ਫਿਰ ਬੇਅੰਤ ਲੁਕਾਈ ਨੇ ਆਉਣਾ ਕੀਤਾ, ਮਹਾਰਾਜ ਨੇ ਬੇਅੰਤ ਕਿਰਪਾ ਕੀਤੀ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦਾ ਖਜ਼ਾਨਾ ਨੇ। ਸਾਧ ਸੰਗਤ ਇਹੋ ਜਿਹੀਆਂ ਬਖਸ਼ਿਸ਼ਾਂ ਗਰੀਬ ਨਵਾਜ ਸਤਿਗੁਰੂ ਸਿੱਖਾਂ ਦੇ ਉੱਤੇ ਕਰ ਰਹੇ ਨੇ। ਅੱਜ ਵੀ ਪ੍ਰਗਟ ਰੂਪ ਦੇ ਵਿੱਚ ਜਿਹਨਾਂ ਅਸਥਾਨਾਂ 'ਤੇ ਤੁਸੀਂ ਜੁੜੇ ਬੈਠੇ ਹੋ ਨਾ, ਇਹਨਾਂ ਅਸਥਾਨਾਂ ਦੇ ਉੱਪਰ ਜ਼ਾਹਰ ਜ਼ਹੂਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਜ ਵੀ ਪ੍ਰਤੱਖ ਰੂਪ ਦੇ ਵਿੱਚ ਸਿੱਖਾਂ 'ਤੇ ਕਿਰਪਾ ਕਰ ਰਹੇ ਨੇ, ਅੱਜ ਵੀ ਬਖਸ਼ਿਸ਼ਾਂ ਵਰਤਾਉਂਦੇ ਪਏ ਨੇ। ਹੁਣ ਉਸ ਸਮੇਂ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ, ਫਿਰ ਮਹਾਰਾਜ ਜੀ ਨੇ ਉਸ ਸਥਾਨ ਜਿਸ ਸਥਾਨ ਦੇ ਉੱਪਰ ਭੀਮ ਸੈਨ ਨੇ ਕ੍ਰਿਚਕ ਨੂੰ ਮਾਰ

0: ਨਗਰ ਦੇ ਲੋਕਾਂ ਨੂੰ ਆਖਿਆ, ਕਹਿੰਦੇ ਭਾਈ ਕਿਉਂ ਤੁਸੀਂ ਡਰ ਧਾਰਨ ਕਰ ਰਹੇ ਹੋ?
1: ਗੁਰੂ ਕੋ ਨਹਿ ਵਿਗਾੜ ਚਿਤ ਠਾਏ,
0: ਵੀ ਅਸੀਂ ਤੁਹਾਡੀ ਇਸ ਨਗਰੀ ਦਾ ਕੁਝ ਵੀ ਵਿਗਾੜਨਾ ਨਹੀਂ ਹੈ।
1: ਧਰਮ ਸਿੰਘ ਇਮਦਿਓ ਦਿਲਾਸਾ,
0: ਭਾਈ ਧਰਮ ਸਿੰਘ ਸਾਹਿਬ ਨੇ ਨਗਰ ਦੇ ਵਸਨੀਕਾਂ ਨੂੰ ਬਹੁਤ ਜਿਹੜਾ ਦਿਲਾਸਾ ਪਾਵਨ ਸ਼ੁਭ ਬਚਨ ਮੁਖ ਤੋਂ ਆਖ ਕਰਕੇ ਦੇਣਾ ਕੀਤਾ।
1: ਅਦਪਨਾ ਦਿਨ ਭਇਓ ਪਰਵਾਸਾ,
0: ਉਹਨਾਂ ਨੂੰ ਉਸ ਸਮੇਂ ਵੀ ਨਾ ਧੀਰਜ ਨਹੀਂ ਆਇਆ, ਜਦੋਂ ਵਾਰ ਵਾਰ ਬਚਨ ਵੀ ਆਖੇ, ਬਚਨ ਆਖਣ ਤੋਂ ਬਾਅਦ ਵੀ ਉਹਨਾਂ ਨੇ ਜਦੋਂ ਧੀਰਜ ਧਾਰਨ ਨਹੀਂ ਕੀਤਾ।
1: ਆਪਣੋ ਸਿਵ ਪਰਸੋ ਕਰੀਏ,
0: ਉਹਨਾਂ ਆਖਿਆ ਕਹਿੰਦੇ ਜੀ ਤੁਸੀਂ ਇੱਕ ਸਾਡੇ ਤੇ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਜੀ ਆਪ ਜੀ ਨਾ ਕਿਰਪਾ ਕਰੋ ਇਸ ਪਾਵਨ ਸਥਾਨ ਤੋਂ ਆਪਣਾ ਜਿਹੜਾ ਮਕਾਮ ਹੈ ਉਹ ਕਿਸੇ ਦੂਸਰੇ ਸਥਾਨ ਦੇ ਉੱਪਰ ਲੈ ਕਰਕੇ ਜਾਣਾ ਕਰੋ।
1: ਗੁਰਜਨ ਕੋ ਡਰ ਉਰਤੇ ਹਰੀਏ,
0: ਮਹਾਰਾਜ ਜਦੋਂ ਤੁਸੀਂ ਇੱਥੋਂ ਸਾਡੀ ਬੇਨਤੀ ਨੂੰ ਮੰਨ ਕੇ ਟਿਕਾਣਾ ਦੂਜੇ ਸਥਾਨ ਲੈ ਕੇ ਜਾਣਾ ਕਰੋਗੇ, ਫਿਰ ਆਪਣੇ ਆਪ ਜਿਹੜਾ ਸਾਡਾ ਡਰ ਹੈ ਉਹ ਸਾਰਾ ਡਰ ਨਾਸ ਹੋ ਜਾਵੇਗਾ।
1: ਸਮਝੇ ਬਹੁ ਕਹਿ ਸਮਝਾਏ,
0: ਸਤਿਗੁਰੂ ਜੀ ਨੇ ਬੜਾ ਸਮਝਾਉਣਾ ਕੀਤਾ, ਪਰ ਮਹਾਰਾਜ ਦੇ ਸਮਝਾਉਣ ਦੇ ਨਾਲ ਉਹਨਾਂ ਲੋਕਾਂ ਨੇ ਕੋਈ ਵੀ ਬਾਤ ਸਮਝਣੀ ਨਹੀਂ ਕੀਤੀ।
1: ਧਰਮ ਸਿੰਘ ਤਬ ਹਟ ਕਰ ਆਏ,
0: ਭਾਈ ਧਰਮ ਸਿੰਘ ਸਾਹਿਬ ਉਹਨਾਂ ਲੋਕਾਂ ਦੇ ਵਿੱਚੋਂ ਹਟ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਪਹੁੰਚ ਗਿਆ ਹੈ।
1: ਰਬ ਆ ਕੇ ਅਰਦਾਸ ਬਖਾਨੀ,
0: ਉਹਨੇ ਆ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਫਿਰ ਸਾਰੇ ਬਚਨ ਆਖਣੇ ਕੀਤੇ।
1: ਗੁਰਜਨ ਤ੍ਰਸਤ ਧੀਰ ਬਿਸਰਾਨੀ,
0: ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਜਿਹੜੇ ਨਗਰੀ ਦੇ ਲੋਕ ਨੇ ਨਾ, ਉਹਨਾਂ ਨੇ ਮਹਾਰਾਜ ਵੱਡਾ ਡਰ ਧਾਰਨ ਕੀਤਾ ਹੋਇਆ, ਸਾਰੇ ਨਗਰੀ ਦੇ ਲੋਕਾਂ ਦਾ ਜਿਹੜਾ ਧੀਰਜ ਹੈ ਉਹ ਮਾਨੋ ਖੰਭ ਲਾ ਕੇ ਉੱਡ ਗਿਆ, ਧੀਰਜ ਤੋਂ ਰਹਿਤ ਵੱਡਾ ਡਰ ਸਾਰਿਆਂ ਧਾਰਨ ਕੀਤਾ ਹੋਇਆ ਹੈ।
1: ਸੁੰਦਰ ਉਪਵਨ ਤਰਵਰ ਠੌਰ,
0: ਹੁਣ ਉੱਥੇ ਭਾਈ ਧਰਮ ਸਿੰਘ ਸਾਹਿਬ ਨੇ ਬਚਨ ਆਖੇ, ਕਹਿੰਦਾ ਸਤਿਗੁਰੂ ਇੱਥੇ ਨੇੜੇ ਹੀ ਨਾ ਇੱਕ ਬਹੁਤ ਹੀ ਸੋਹਣਾ ਉਪਵਨ, ਸੋਹਣਾ ਬਾਗ, ਜਿਸ ਬਾਗ ਦੇ ਅੰਦਰ ਬਹੁਤ ਹੀ ਸ਼ਾਨਦਾਰ ਰੁੱਖ ਖਲੋਤੇ ਨੇ, ਫਲਾਂ ਵਾਲੇ ਰੁੱਖ ਖਲੋਤੇ ਨੇ, ਫੁੱਲਾਂ ਵਾਲੇ ਬੂਟੇ ਉਸ ਬਾਗ ਵਿੱਚ ਲੱਗੇ ਹੋਏ ਹਨ।
1: ਉੱਚਕ ਫਰਕ ਤੇ ਹੈ ਇੱਕ ਔਰ,
0: ਵੀ ਥੋੜੀ ਦੂਰੀ ਦੇ ਉੱਪਰ ਉਹ ਸੋਹਣਾ ਬਾਗ ਬਣਿਆ ਹੋਇਆ ਹੈ।
1: ਗੁਰਮਾ ਬਹੁ ਸ੍ਰੀ ਮੁਖ ਤੇ ਡੇਰਾ,
0: ਸਤਿਗੁਰੂ ਜੀ ਤੁਸੀਂ ਮੁਖ ਤੋਂ ਬਚਨ ਆਖੋ ਤੇ ਅਸੀਂ ਉਸ ਸੋਹਣੇ ਬਾਗ ਦੇ ਅੰਦਰ ਆਪਣਾ ਟਿਕਾਣਾ ਕਰ ਲਈਏ।
1: ਸਭ ਤੇ ਹੋਏ ਆਨੰਦ ਘਨੇਰਾ,
0: ਪਾਤਸ਼ਾਹ ਜੀ ਉਸ ਸਥਾਨ ਤੇ ਜਾਣ ਦੇ ਨਾਲ ਇੱਕ ਤਾਂ ਨਗਰ ਦੇ ਵਾਸੀਆਂ ਦਾ ਡਰ ਦੂਰ ਹੋ ਜਾਏਗਾ ਔਰ ਸਾਡਾ ਵੀ ਸਾਰੀਆਂ ਤਰ੍ਹਾਂ ਦਾ ਜਿਹੜਾ ਆਨੰਦ ਹੈ ਉਹ ਬਹੁਤਾਤ ਬਣਿਆ ਰਹੇਗਾ।
1: ਸੁਣ ਕੇ ਨਾਥ ਕਿਰਪਾ ਕਰ ਕਹਿਓ,
0: ਨਾਥ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਧਰਮ ਸਿੰਘ ਸਾਹਿਬ ਜੀ ਦੇ ਬਚਨਾਂ ਨੂੰ ਸੁਣਨਾ ਕੀਤਾ, ਸੁਣ ਕਰਕੇ ਪਾਵਨ ਮੁਬਾਰਕ ਤੋਂ ਕਿਰਪਾ ਭਰੇ ਬਚਨ ਉਚਾਰਨ ਕੀਤੇ। ਕਹਿੰਦੇ ਭਾਈ ਧਰਮ ਸਿੰਘ ਸਾਹਿਬ ਜੀ ਉਸ ਸਥਾਨ ਦੇ ਉੱਪਰ ਜਿੱਥੇ ਤੁਸੀਂ ਆਖਦੇ ਹੋ ਸੋਹਣਾ ਉਪਵਨ, ਸੋਹਣਾ ਬਾਗ ਬਣਿਆ ਹੋਇਆ ਹੈ, ਉੱਥੇ ਆਪਣਾ ਡੇਰਾ ਕਰਨਾ ਕਰੋ, ਉਸ ਜਗ੍ਹਾ ਦੇ ਉੱਤੇ ਆਪਾਂ ਡੇਰਾ ਕਰ ਲਈਏ ਵੀ ਤਾਂ ਜੋ ਜਿਹੜੇ ਨਗਰ ਦੇ ਵਸਨੀਕ ਨੇ ਉਹਨਾਂ ਨਗਰ ਦੇ ਵਸਨੀਕਾਂ ਦਾ ਜਿਹੜਾ ਡਰ ਹੈ ਉਹ ਵੀ ਦੂਰ ਹੋ ਜਾਵੇ। ਅਤੇ ਤੁਸੀਂ ਆਖਦੇ ਹੋ ਵੀ ਉਸ ਸਥਾਨ ਦੇ ਉੱਪਰ ਬਹੁਤ ਹੀ ਸੋਹਣੇ ਫਲਾਂ ਦੇ ਰੁੱਖ ਵੀ ਲੱਗੇ ਹੋਏ ਨੇ, ਫੁੱਲਾਂ ਦੇ ਬੂਟੇ ਵੀ ਹਨ, ਆਪਾਂ ਉਸ ਸਥਾਨ 'ਤੇ ਪਹੁੰਚ ਕਰਕੇ ਆਨੰਦ ਪ੍ਰਾਪਤ ਕਰੀਏ। ਸੋ ਇੱਥੇ ਹੀ ਕਥਾ ਦੀ ਸਮਾਪਤੀ ਹੈ, ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦਿਨ ਵਿਚਾਰਨੀਆਂ ਕਰਾਂਗੇ। ਆਪ ਸਰਬੱਤ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਵੀ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ 5 ਤਰੀਕ ਕੱਲ੍ਹ ਸ਼ਾਮ ਨੂੰ ਸਰਦਾਰ ਜਗਦੇਵ ਸਿੰਘ ਜੀ ਖਾਲਸਾ ਮੋਗਾ ਅਤੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਵਚਲ ਨਗਰ ਸਾਹਿਬ ਦੇ ਸਹਿਯੋਗ ਦੇ ਨਾਲ ਰਾਤਰੀ ਦੇ ਵਿਸ਼ੇਸ਼ ਗੁਰਮਤਿ ਸਮਾਗਮ 9 ਵਜੇ ਤੋਂ 12 ਵਜੇ ਤੱਕ ਗੁਰਮਤਿ ਸਮਾਗਮ ਦੇ ਰੂਪ ਵਿੱਚ ਹੋ ਰਹੇ ਹਨ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਆਪ ਸਮੁੱਚੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਨੀ ਹੈ। ਸੋ ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਅੰਦਰ ਅੱਜ ਇਹਨਾਂ ਪਾਵਨ ਅਸਥਾਨਾਂ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਪਰਸੋਂ ਨੂੰ ਸਵੇਰੇ ਪਾਏ ਜਾਣਗੇ। ਵੱਧ ਚੜ੍ਹ ਕੇ ਉਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੀਏ। ਉਹ ਗੁਰੂ ਕੇ ਪਿਆਰੇ, ਗੁਰੂ ਕੇ ਸੇਵਾਦਾਰ ਸਿੱਖ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਾਧ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਚੜ੍ਹ ਕੇ ਆਉਣ ਵਾਲੇ ਹਿੰਦੁਸਤਾਨੀ ਫੋਰਸਾਂ ਦਾ ਟਾਕਰਾ ਕਰਦਿਆਂ ਹੋਇਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਉਹਨਾਂ ਗੁਰੂ ਕੇ ਪਿਆਰੇ ਖਾਲਸਾ ਜੀ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਅੰਦਰ ਆਪ ਸਰਬੱਤ ਮਾਈ ਭਾਈ ਇਹਨਾਂ ਸਮਾਗਮਾਂ ਦੇ ਅੰਦਰ ਸ਼ਮੂਲੀਅਤ ਜ਼ਰੂਰ ਕਰਨੀ। ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ, ਜਿਨ੍ਹਾਂ ਨੇ ਆਪ ਤਰੁੱਠ ਕਰਕੇ ਕਿਰਪਾ ਕੀਤੀ, ਆਪਣੀ ਗੋਦ ਦੇ ਅੰਦਰ ਬਿਠਾ ਕਰਕੇ ਆਪਣੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਬਲ ਉਦਮ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ, ਫਤਿਹ ਪ੍ਰਵਾਨ ਕਰਿਓ

ਤਖ਼ਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ,

ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਖਹਾ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ

ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰਿ ਜਿਨ ਸਤਿਗੁਰ ਸੰਗਤ ਪਾਈ

ਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ।

ਪਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ।

ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ

ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ

ਮਿੱਠੀ ਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਵਿਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ।

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸੁਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਸ ਜਾਣ ਕਰ ਦਸ ਪਰ ਕੀ ਜੈ ਕਿਰਪਾ ਅਪਾਰ, ਆਪ ਹੱਥ ਦੇ ਰੱਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਗਨੇ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇੰਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਊ ਚਲੈ ਰਾਖ, ਆਪ ਮੋਹਿ ਔਰ ਨਾ ਦਲ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ ਜੋ ਤਹਿ।

ਕਿਛ ਨਾਹਿ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗਿਆਇ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਾਇ ਪੰਥ ਚਲੈ।

ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਹਿ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ, ਆਦਿ ਬਿਆਹ ਛੁਐ ਸਕੈ ਨ ਕੋਈ। ਸਮ ਸਤਰੈ ਸੈਸ

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਭ ਦੋਤ ਗਾਵ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਜ

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲਬ

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵਿਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੇਵਲ ਜਾਵੇ ਦੁਹਰਾ ਐਸੇ ਚਨ ਪ੍ਰਤਾਪ ਤੇ ਤੇਨੂੰ ਬੜੇ ਪ੍ਰਤਾਪ ਦੀ ਲੋ ਜੈ ਜੈ ਕਰ ਨਾਮ ਸਜਾ ਦੁਹਰਾ ਸਤਵਾਰ ਪਛਾਟ ਕੇ ਜੈ ਤੁਹਾਰ ਦੁਆਰ ਮਹਿਮ ਕਿਲਾ ਦਾ ਸੁਬਿੰਦਾ ਸਤਵਾਰ ਦੁਹਰਾ ਰਾਜ ਕਰੇਗਾ ਖਾਲਸਾ ਕਿਰੇ ਨਾ ਕੋਈ ਪਾਪ ਸਿਮ ਦੇ ਬਚ ਸੰਜੋ ਹੋਏ ਉੱਡ ਗਏ ਸਵਾਮ ਰਜ ਕੀ ਕਰ ਕੋੜਾ ਪਾਸ ਸਾਰ ਡੰਕਾ ਬਾਜਾ ਕੇ ਕਾਨੇ ਕਨ ਕਰਤਾ ਚਤਰ ਚਕਰਵਰਤੀ ਚਤਰ ਚਕਰਵਰਤੀ ਸੁਨ ਪਾਸ ਸੁਨ ਸੁਬਦਾ ਸੁਜੁਤੇ ਦੁਕਾਲ ਪ੍ਰਣਾ ਸਿਦਿਆਲਮ ਸਰੂਪੇ ਸਦਾ ਸੰਸੇ ਆਪਾਂ ਨਾਮੇ ਬੁੱਤੇ ਦੇਖ ਦੇ ਕੋ ਸੇ ਬਸਰ ਮੇ ਦਰਿਆ ਫਤ ਅਜ ਨਾਨ ਗੁਰੂ ਗੋਬਿੰਦ ਸਿੰਘ ਸਰਕਾਰ ਹੁ ਸਹਾਇ ਦਰਬਾਰ ਮੇ ਤੁਰ ਦਰਬਾਰਾ ਸਚਨ ਸਰ ਨਿਰਕਾਰ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਭੇ ਤੇ ਨਮਸਕਾਰਾ ਦੋਇਰਾ ਨਾਨ ਗੁਰੂ ਗੋਬਿੰਦ ਸਿੰਘ ਜੀ ਪੁਰ ਅਵਤਾਰ ਜਨਮ ਗੋਬਿੰਦ ਰਾਜ ਸਿਆ ਚੰਦਰ ਪਾਰ ਸੱਚ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।